गुरु वाह गुरु वाह।

0: గురు
1: వాగురు
0: వాగురు
1: వాగురు
0: వాగురు
1: వాగురు
0: వాగురు.

0: ਹੰਕਾਰੀ ਅਨੰਦਕਾਂ ਪਿੱਠ ਦੇ ਨਾਮ ਦੇ ਮੁਖ ਲਾਇਆ
1: ਜੇ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ
0: ਇੱਕ ਓਹੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁੱਖ ਦਾਰੂ ਸੁਖ ਰੋਗ ਭਇਆ ਜਾ ਸੁਖ ਤਾਮ ਨ ਹੋਈ
1: ਊਂ ਕਰਤਾ ਕਰਨਾ ਮੈਂ ਨਾ ਹੀ ਜਾਹੋ ਕਰੀ ਨਾ ਹੋਈ
0: ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾਉ
1: ਜਾਤ ਮਹਿ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ
0: ਤੂੰ ਸੱਚਾ ਸਾਹਿਬ ਸਿਫਤ

0: ਕਿਹਾ ਸੋ ਕਰ ਕਿਹਾ ਜਤ ਬਹਿ ਸਰਬ ਸੰਭਾਲੇ
1: ਵਜੇ ਤੇਰੇ ਨਾਥ ਅਨੇਕ ਅਸੰਖਾ ਕਿਤੇ ਤੇਰੇ ਬਾਵਨ ਹਾਰੇ
0: ਤੇਰੇ ਰਾਗ ਪ੍ਰੀ ਸੋ ਕਹੀਆ ਹੈ ਕਿਤੇ ਤੇਰੇ ਗਾਵਣ ਹਾਰੇ
1: ਗਾਵਣ ਤੁਨੋ ਪਵਨ ਪਾਣੀ ਬਹਿ ਸੰਤਰ ਕਾਵੈ ਰਾਜਾ ਧਰਮ ਦੁਆਰੇ
0: ਗਾਵਣ ਤੁਨੋ ਚੇਤ ਗਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ
1: ਗਾਵਣ ਤੁਨੋ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ
0: ਗਾਵਣ ਤੁਨੋ ਇੰਦਰ ਇੰਦਰ ਆਸਣ ਬੈਠੇ ਦੇਵ ਦਿਆ ਦਰ ਨਾਲੇ
1: ਗਾਵਣ ਤੁਨੋ ਸਿੱਧ ਸਮਾਧੀ ਅੰਦਰ ਗਾਵਣ ਤੁਨੋ ਸਾਧ ਵਿਚਾਰੇ
0: ਗਾਵਣ ਤੁਨੋ ਜਤੀ ਸਤੀ ਸੰਤੋਖੀ ਗਾਵਣ ਤੁਨੋ ਵੀਰ ਕਰਾਰੇ
1: ਗਾਵਣ ਤੁਨੋ ਪੰਡਤ ਪੜਨ ਰੱਖੀ ਸਰ ਚੁਗ ਚੁਗ ਵੇਦਾਂ ਨਾਲੇ
0: ਗਾਵਣ ਤੁਨੋ ਮੋਹਣੀ ਅਮਨ ਮੋਹਨ ਸੁਰਗ ਮੱਛ ਪਿਆਲੇ
1: ਗਾਵਣ ਤੁਨੋ ਰਤਨ ਉਪਾਏ ਤੇਰੇ ਅਰਸਤ ਤੀਰਥ ਨਾਲੇ
0: ਗਾਵਣ ਤੁਨੋ

0: ਤੇਰੇ ਭਗਤ ਰਸਾਲੇ
1: ਹੋਰ ਕਿਤੇ ਤੁਨੋ ਕਾਮ ਸੇ ਮੈਂ ਚਿਤ ਨ ਆਵਨ ਨਾਨਕ ਕਿਆ ਵਿਚਾਰੇ
0: ਸੋਈ ਸੋਈ ਸਦਾ ਸਚ ਸਾਹਿਬ ਸਚਾ ਸਾਚੀ ਨਾਈ
1: ਹੈਪੀ ਹੋਸੀ ਜਾਇ ਨ ਜਾਸੀ ਰਚਨਾ ਜਿਨ ਰਚਾਈ
0: ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀਮਾ ਜਿਨ ਉਪਾਈ
1: ਕਰ ਕਰ ਦੇਖਿਆ ਕੀਤਾ ਆਪਣਾ ਜੋਤਿ ਸਤੀ ਵਡਿਆਈ
0: ਜੋਤਿਸ ਭਾਵੇ ਸੋਈ ਕਰ ਸੀ ਫਿਰ ਹੁਕਮ ਨਾ ਕਰਨਾ।

0: ਤੇਰੇ ਅਨੇਕ ਪੜ੍ਹੈ ਬਹੁ ਸਿਮਰਤ ਸਾਸ ਤਰੀ ਕਰ ਕਰਿਆ ਖਟ ਕਰਮ ਕਰੰਤਾ
1: ਸੇ ਭਗਤ ਪਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ
0: ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤਦ ਜੇਵੜ ਅਵਰ ਨਾ ਕੋਈ
1: ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਇੱਕ ਜੀ ਤੂੰ ਨਿਚਲ ਕਰਤਾ ਸੋਈ
0: ਆਪੇ

0: ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭਈਲੇ ਨਵਾਸਾ ਪਾਣੀ ਪਾਵਕ ਤਿਨ ਹੈ ਕੀਆ
1: ਪੰਕ ਜੋ ਮੋਹ ਪਗ ਨਹੀਂ ਚਾਲੇ ਹਮ ਦੇਖੈ ਤੈ ਦੂਬੀ ਅਲੇ
0: ਮਨ ਏਕ ਨ ਚੇਤ ਸੰਮੂਢ ਮਨੋ ਹਰ ਬਿਸਰਤ

0: ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
1: ਸਤਿਗੁਰ ਤਾਂ ਪਾਇਆ ਸਹਿ ਸਤੇ ਮਨੋ ਜੀਆਂ ਵਧਾਈਆਂ
0: ਆਗ ਰਤਨ ਪਰਵਾਰ ਭਰਿਆ ਸਭ ਗਾਵਣ ਆਇਆ
1: ਸਦੋ ਤਗਾਵੋ ਹਰੀ ਕੇ ਰਾਮ ਮੰਜ ਨੇ ਵਸਾਇਆ।

0: ਸਬਦ ਕਨੇਰੇ
1: ਨਾਨਕ ਸੱਚੇ ਸਾਹਿਬ ਗਿਆਨ ਆਈ ਕਰਤੇ
0: ਸੱਚਾ ਨਾਮ ਮੇਰਾ ਆਧਾਰ
1: ਨਾਮ ਉਧਾਰ ਮੇਰਾ ਜਿਨ ਭੁੱਖਾ ਸਭ ਗਵਾਏ
0: ਕਰ ਸਾਧ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪਜਾਈਆ
1: ਸਦਾ ਕੁਰਬਾਨ ਕੀਤਾ ਗੁਰੂ ਈਸੋ ਜਿਸ
2: ਆਨੰਦ
1: ਸੁਨੋ ਵਡ ਪਾ
2: ਕੀ ਸਗਲ ਸੂਰ ਤੋ ਕਰੋ।

ਤੁਮਰੀ ਗਤ ਮਿਤ ਤੁਮੀ ਜਾਣੀ ਨਾਨਕ ਦਾਸ ਸਦਾ ਕੁਰਬਾਨ। ਬੋਲੋ ਜੀ ਅਰਦਾਸ ਏਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਹਿ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਜਿਸ ਡੱਠੇ ਸਭ ਦੁੱਖ ਜਾਏ ਤੇ ਇੱਕ ਬਹਾਦਰ ਸਿਮਰੀਏ ਕਰ ਨੌਨੇ ਦਾਵਤ ਆਏ ਸੋ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਪਿਤਾ ਪੰਥ ਦੇਵਾਲੀ ਅੰਮ੍ਰਿਤ ਦੇ ਦਾਤੇ ਸ਼ਮਸ਼ੇਰ ਬਹਾਦਰ ਜੀਓ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹ ਜੀ ਦੇ ਆਤਮਿਕ ਸਰੂਪ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਜਾਗਦੀ ਜੋਤ ਦਾਹਰਾਜ ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਸਭ ਥਾਈ ਹੋਏ ਸਹਾਇ। ਚਾਰ ਸਾਹਿਬਜ਼ਾਦੇ ਸਾਹਿਬ ਜੀਤ ਸਿੰਘ ਜੀ ਸਾਹਿਬ ਜਝਾਰ ਸਿੰਘ ਜੀ ਸਾਹਿਬ ਜੋਰਾਵਰ ਸਿੰਘ ਜੀ ਸਾਹਿਬ ਫਤਿਹ ਸਿੰਘ ਜੀ ਪੰਜ ਪਿਆਰਿਓ ਚਾਲੀ ਮੁਕਤਿਓ ਸਰਬੱਤਰ ਸ਼ਹੀਦੋ ਮਰੀਦੋ ਸਚਿਆਰਿਓ ਪਿਆਰਿਓ ਸਭ ਥਾਈ ਹੋਏ ਸਹਾਇ ਜਿਨ੍ਹਾਂ ਨੇ ਨਾਮ ਜਪਿਆ। ਵੰਡ ਕੇ ਛਕੇ ਦੇਗ ਚਲਾਈ ਤੇ ਗਵਾਹੀ ਧਰਮ ਹੇਤ ਸੀਸ ਦਿੱਤੇ ਤਿਨਾ ਗੁਰੂ ਦੇ ਪ੍ਰੇਮੀਆਂ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਸਲੋਕ ਮਹੱਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਤਸੇ ਆਗੇ ਨਾਨਕਾ ਖਿਲੈ ਕਿਚ ਅਰਦਾਸ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ। ਸਰਬੱਤ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਿਆਇਤ ਬਿਰਧ ਕੀ ਪੈਜ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਦਾ ਮਨ ਨੀਵਾ ਮਤ ਉੱਚੀ ਮਤ ਪਦ ਦਾ ਰੱਖ ਆਪ ਕਾਲ ਪ੍ਰਗ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਖਾਲਸੇ ਜੀ ਕੀ ਦੇਗ ਤੇਗ ਫਤਿਹ ਚੌਂਕੀਆਂ ਝੰਡੇ ਬੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਗੁਰਮਤ ਦਾਨ ਬੁੱਧ ਵਿਵੇਕ ਰਹਿਤ ਰੱਖਿਆ ਦਾਨ ਖਾਲਸੇ ਜੀ ਕੋ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਠ ਦਰਸ਼ਨ ਦੀ ਦਾਰ ਮੇਲੇ ਬੋਲੋ ਜੀ। ਸ੍ਰੀ ਅਕਾਲ ਤਖ਼ਤ ਜੀ ਸੰਤੋਖ ਸਰ ਜੀ ਵਿਵੇਕ ਸਰ ਜੀ ਰਾਮ ਸਰ ਜੀ ਕੌਲ ਸਰ ਜੀ ਤਰਨ ਤਾਰਨ ਜੀ ਤਪਿਆਨੀ ਜੀ ਖਡੂਰ ਜੀ ਗੁਰੂ ਕੀ ਬੌਲੀ ਜੀ ਸ੍ਰੀ ਗੋਇੰਦਵਾਲ ਜੀ ਦੇ ਇਸ਼ਨਾਨ ਦਰਸ਼ਨ ਦੀ ਦਾਰ ਮੇਲੇ ਬੋਲੋ ਜੀ। ਥੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੀ ਜੀ ਤਖ਼ਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮਦਮੇ ਜੀ ਦਮਤਾਣ ਜੀ ਮੁਕਤਸਰ ਜੀ ਪਾਉਂਟੇ ਜੀ ਤਖ਼ਤ ਸ੍ਰੀ ਪਟਨਾ ਸਾਹਿਬ ਹਰਿਮੰਦਰ ਜੀ ਦਿੱਲੀ ਮੈਸੀਸਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸਤੋ ਝੰਡਿਆ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀ ਦਰ ਮੇਲੇ ਬੋਲੋ ਜੀ। ਬਿਭੌਰ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਨ ਜੀ ਰਣਮੋਚਨ ਜੀ ਨਾਨਕ ਮੱਤੇ ਜੀ ਤਲਗੰਜੀ ਜੀ ਨਾਨਕ ਝੀਰਾ ਜੀ ਸ਼ਿਕਾਰ ਘਾਟ ਜੀ ਹੀਰਾ ਘਾਟ ਜੀ ਮਾਤਾ ਸਾਹਿਬ ਦੇਵਾ ਜੀ ਸੰਗਤ ਸਾਹਿਬ ਜੀ ਮਾਲ ਟੇਕੜੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਘਾਟ ਜੀ ਨਗੀਨਾ ਘਾਟ ਜੀ ਗੰਗਾ ਗੋਦਾਵਰੀ ਜੀ ਦੇ ਇਸ਼ਨਾਨ ਦਰਸ਼ਨ ਦੇ ਦਰ ਮੇਲੇ ਬੋਲੋ ਜੀ। ਸਰਬੱਤ ਸਮੂਹ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਿਤਾਵੇ। ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆਂ ਨਿਸ਼ਾਨ ਸਾਹਿਬਾਂ ਸੰਜੁਗਾ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ਼੍ਰੀ ਅਬਚੰਦ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀ ਦਾਰ ਮੇਲੇ ਬੋਲੋ ਜੀ ਬੋਲੋ ਜੀ ਬੋਲੋ ਜੀ ਬੋਲੋ ਜੀ। ਸ੍ਰੀ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੋਦਰ ਰਹਿ ਰਾਜ ਸਾਹਿਬ ਜੀ ਕੀ ਅਰਦਾਸ ਹੈ ਜੀ। ਬਾਣੀ ਪੜ੍ਹਦੇ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਏ ਨੇ ਆਪ ਜੀ ਅਣਜਾਣ ਵਿੱਚ ਸਮਝ ਕੇ ਮਾਫ਼ ਕਰੋ ਅੱਗਿਓਂ ਬਾਣੀ ਸ਼ੁੱਧ ਸਪਸ਼ਟ ਪੜ੍ਹਨ ਦੀ ਬਲ ਬੁੱਧੀ ਬਖਸ਼ੋ ਜੀ। ਜੀ ਗੁਰੂ ਗਰੀਬ ਨਿਵਾਜ ਦੂਰੋਂ ਨੇੜਿਓਂ ਆਈਆਂ ਸੰਗਤਾਂ ਦੀ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਸੇਵਾਦਾਰਾਂ ਦੀ ਸੇਵਾ ਸਫਲੀ ਕਰਨੀ ਆਸ ਮਨੋਰਥ ਪੂਰੀਆਂ ਕਰਨੀਆਂ ਆਪ ਜੀ ਦਾ ਹਜ਼ੂਰ ਕੜਾਹ ਪ੍ਰਸ਼ਾਦ ਜੀ ਦੀ ਦੇਗਾਂ ਸੱਜ ਕੇ ਹਾਜ਼ਰ ਹਨ ਆਪ ਜੀ ਨੂੰ ਭੋਗ ਲੱਗੇ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੋ ਵੀ ਛਕੇ ਸਾਹਿਬ ਜੀ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ। ਹੁਣ ਦੀਵਾਨਾਂ ਦੇ ਸਮਾਪਤੀ ਲਈ ਸ੍ਰੀ ਮੁਖਵਾਕ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ। ਜੀ ਗੁਰੂ ਗਰੀਬ ਨਿਵਾਜ ਆਪਣੇ ਸਾਜੇ ਨਿਵਾਜੇ ਖਾਲਸੇ ਪੰਥ ਦੇ ਸਦਾ ਸਹਾਇ ਦਾ ਤਾਰਜਿਓ ਖਾਲਸੇ ਪੰਥ ਦੀ ਚੜ੍ਹਦੀ ਕਲਾ ਰੱਖਣੀ ਹਰ ਮੈਦਾਨ ਫਤਿਹ ਕਰਨਾ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਭਲਾ।

ਕੀ ਫਤਿਹ ਦੁਹਰਾ ਆਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲ ਬੋਚ ਹੈ

ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰਿ ਧਿਆਵਹਿ।

ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰਿ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਹ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉਣੇ ਦਿਆਵੇਂ ਧਾਏ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਧਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਮਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਹਨਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਧ ਬੰਧ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੇ ਸਿਦਕ ਕੇ ਸਾਂ ਸਵਾਸਾਂ ਸੰਗ ਨਿਭਾਇਆ ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਣ ਨੀਵਾ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ

ਸਵਾਮੀ ਅਰਦਾਸ ਹੈ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ, ਪੜੀ ਸੁਣੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਦਾਸਰਿਆਂ ਦੇ ਹਿਰਦੇ ਤੇ ਵਸਾਉਣਾ, ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਪੇ ਢਾਵਾਂ ਪ੍ਰਵਾਨ ਕਰਨੀਆਂ, ਦਰੋਂ ਕਰੋ ਨਾਮਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਪਾਤਸ਼ਾਹ ਜੀਓ। ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ ਅਮਦਰ ਕਰਦੇ ਸੇਵਾਦਾਰ ਭਾਈ ਨਰਿੰਦਰਪਾਲ ਸਿੰਘ ਸੱਚੇ ਪਾਤਸ਼ਾਹ, ਜਿਨ੍ਹਾਂ ਨੂੰ ਆਪ ਜੀ ਨੇ ਨਵੀਂ ਗੱਡੀ ਬਖਸ਼ ਕੀਤੀ ਹੈ, ਆਪ ਦਾ ਸ਼ੁਕਰਾਨਾ ਕਰਦਿਆਂ ਹੋਇਆ ਅਰਦਾਸ ਬੇਨਤੀ ਕਰਵਾਉਂਦੇ ਹਨ। ਆਪਣੇ ਸੇਵਕਾਂ ਤੇ ਮੇਹਰ ਪਰਿਆਸ ਰੱਖਣਾ, ਲਈ ਹੋਈ ਗੱਡੀ ਸੁਖਣੀ ਕਰਨੀ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ। ਸੰਗਤਾਂ ਵੱਲੋਂ ਅਰਦਾਸ ਬੇਨਤੀ ਹੈ ਬਾਬਾ ਜਗਤਾਰ ਸਿੰਘ ਜੀ, ਉਹਨਾਂ ਦੀ ਦੇਹ ਯੋਗਤਾ ਵਾਸਤੇ ਕਿਰਪਾ ਕਰਨੀ, ਆਪਣੇ ਸੇਵਕਾਂ ਨੂੰ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ। ਭਾਈ ਤਾਰਾ ਸਿੰਘ ਗਿੱਲ, ਉਹਨਾਂ ਦੀ ਦੇਹ ਯੋਗਤਾ ਵਾਸਤੇ ਸੰਗਤਾਂ ਵੱਲੋਂ ਅਰਦਾਸ ਬੇਨਤੀ ਹੈ ਕਿਰਪਾ ਕਰਨੀ ਚੜ੍ਹਦੀਆਂ ਕਲਾ ਬਖਸ਼ਣੀਆਂ ਜੀ। ਭਾਈ ਹਰਵਿੰਦਰ ਸਿੰਘ ਵੱਲੋਂ ਆਪਣੀ ਭੈਣ ਦਿਲਜੀਤ ਕੌਰ ਦੀ ਦੇਹ ਯੋਗਤਾ ਵਾਸਤੇ ਅਰਦਾਸ ਬੇਨਤੀ ਕਰਾਉਂਦੇ ਹਨ, ਕਿਰਪਾ ਕਰਨੀ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ, ਸਭ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ, ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਜ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਸ਼ਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖ ਬਾਗ ਦੀ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਆਪਦਾ ਨਾਮ ਚਿਤਾਵੇ, ਨਾਨਕ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੀ, ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ।

ਜੋ ਸਰਦਾ ਕਰ ਸੇਵਦੇ ਗੁਰ ਪਾਰ ਉਤਾਰਨ ਖੰਡਾ ਜਾ ਕੇ ਹਾਥ ਮੈਂ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਜੀ ਆਪ ਸੰਗਤਾਂ ਨੇ ਸੋਦਾਰ ਰਹਿਣਾ ਸਾਹਿਬ ਜੀ ਦੇ ਪਾਠ ਅਰਦਾਸ ਹੁਕਮਨਾਮੇ ਸਰਵਣ ਕੀਤੇ ਹਨ। ਵਾਹਿਗੁਰੂ ਜੀ ਕਿਰਪਾ ਕਰਨ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਆਓ ਹੁਣ ਸ਼ਾਮਾਂ ਦੇ ਕੀਰਤਨ ਕਥਾ ਦੀ ਰਮਤਾ ਹੋ ਰਹੀ ਹੈ, ਕਥਾ ਕੀਰਤਨ ਦੀਆਂ ਹਾਜ਼ਰੀਆਂ ਭਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕਿਤਨੀ ਹਾਜ਼ਰੀ ਪ੍ਰਵਾਨ ਕਰਨੀ, ਭੁੱਲ ਚੁੱਕ ਦੀ ਖਿਮਾ ਜੀ। ਸੋ ਬਹੁਤ ਬਹੁਤ ਧੰਨਵਾਦ ਭਾਈ ਸਰਬਜੀਤ ਸਿੰਘ ਉਹਨਾਂ ਦਾ, ਜਿਨ੍ਹਾਂ ਨੇ ਮਾਣ ਬਖਸ਼ਿਆ ਹੈ। ਸੋ ਆਓ ਹੁਣ ਆਪ ਜੀਆਂ ਨੂੰ ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਸਾਹਿਬ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਜਾਨ ਰਾਜ ਪਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਸਤਿਗੁਰੂ ਜਾਗਤ ਜੋਤ ਸਤਿਗੁਰੂ ਚਵਰ ਅਛਤਰ ਔਰ ਤਖਤ ਕੇ ਮਾਲਕ ਸਤਿਗੁਰੂ ਸਮਰੱਥ ਸਤਿਗੁਰੂ ਪ੍ਰਤੱਖ ਸਤਿਗੁਰੂ ਪੂਰਾ ਸਤਿਗੁਰੂ ਸੂਰਾ ਸਤਿਗੁਰੂ ਸਿਰ ਉੱਪਰ ਠੰਡਾ ਗੁਰਸੂਰਾ ਨਾਨਕ ਤਾ ਕੇ ਕਾਰਜ ਪੂਰਾ। ਐਸੇ ਦੀਨ ਦਿਆਲ ਸਤਿਗੁਰਾਂ ਨੇ ਪਾਰ ਅਪਾਰ ਕਿਰਪਾ ਕੀਤੀ ਹੈ। ਸੰਧਿਆ ਸਮੇਂ ਦਿਨ ਦੇ ਪਿਛਲੇ ਪਹਿਰ ਦੇ ਦੀਵਾਨ ਸਜ ਰਹੇ ਹਨ।

ਸਜੇ ਹੋਏ ਦੀਵਾਨ ਵਿੱਚ ਆ ਸਤਸੰਗੀਆਂ ਨੇ ਗੁਰੂ ਮਹਾਰਾਜ ਜੀ ਦੇ ਹਜ਼ੂਰ ਹਾਜ਼ਰੀਆਂ ਭਰੀਆਂ ਹਨ। ਅਲਾਹੀ ਬਾਣੀ ਦਾ ਪਾਠ ਔਰ ਅਲਾਹੀ ਬਾਣੀ ਦਾ ਰਸ ਭਿੰਨਾ ਕੀਰਤਨ ਆਪ ਸਰਵਣ ਕਰ ਰਹੇ ਸੋ ਹਾਜ਼ਰੀਆਂ ਭਰ ਰਹੇ ਸਨ। ਹਜ਼ੂਰੀ ਰਾਗੀ ਜਥਾ ਭਾਈ ਸਪਾਈ ਦਿਲਬਾਗ ਸਿੰਘ ਜੀ ਔਰ ਤਿੰਨਾਂ ਦੇ ਜਥੇ ਨੇ ਮਹਾਰਾਜ ਦੀ ਗੁਰਬਾਣੀ ਦੇ ਕੀਰਤਨ ਰਾਹੀਂ ਆਪ ਸੰਗਤਾਂ ਦੀ ਸੇਵਾ ਕੀਤੀ ਹੈ। ਕੁਝ ਸਮਾਂ ਗੁਰਸ਼ਬਦ ਦੀ ਵਿਚਾਰ ਨਾਲ ਜੁੜਾਂਗੇ। ਲੜੀਵਾਰ ਗੁਰਸ਼ਬਦ ਦੀ ਵਿਚਾਰ ਚੱਲ ਰਹੀ ਹੈ। 19 ਸ਼ਬਦ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਰਸਨਾ ਤੋਂ ਉਚਾਰੇ ਹੋਏ ਅਸ਼ਟਪਦੀਆਂ ਦੇ ਰੂਪ ਵਿੱਚ ਆਸਾ ਰਾਗ ਵਿੱਚ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਸੇਵਾ ਲਈ ਹੈ। ਔਰ ਅੱਜ ਦਾ ਸ਼ਬਦ 421 ਅਤੇ 422 ਅੰਗ 'ਤੇ ਸੁਸ਼ੋਭਿਤ ਹੈ ਔਰ 20ਵਾਂ ਸ਼ਬਦ ਹੈ ਗੁਰੂ ਨਾਨਕ ਦੇਵ ਦੀ ਰਸਨਾ ਤੋਂ ਉਚਾਰਿਆ ਹੋਇਆ। ਮੰਗਲਾਚਰਨ ਦੇ ਵਿੱਚ ਆਪ ਜੀ ਨੇ ਬੇਨਤੀ ਦੇ ਸ਼ਬਦ ਸਰਵਣ ਕੀਤੇ ਹਨ। ਰਾਜਾਨ ਰਾਜ ਪਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ। ਰਾਜਾਨ ਰਾਜ ਦਾ ਅਰਥ ਹੈ ਰਾਜਿਆਂ ਦਾ ਰਾਜਾ ਵਾਹਿਗੁਰੂ। ਪਾਨਾਨ ਭਾਨ ਦਾ ਅਰਥ ਹੈ ਭਾਨ ਕਹਿੰਦੇ ਸੂਰਜ ਨੂੰ, ਸੂਰਜਾਂ ਦਾ ਸੂਰਜ ਵਾਹਿਗੁਰੂ। ਦੇਵਾਨ ਦੇਵ ਦੇਵਤਿਆਂ ਦਾ ਦੇਵਤਾ ਵਾਹਿਗੁਰੂ। ਉਪਮਾ ਮਹਾਨ ਅਤੇ ਮਹਾਨ ਉਪਮਾ ਵਾਲਾ ਵਾਹਿਗੁਰੂ। ਜਾਪ ਸਾਹਿਬ ਦਾ ਪਾਠ ਕਰਦੇ ਇਹ ਬਚਨ ਆਪ ਨੇ ਮੱਧ ਪਾਰ ਛੰਦ ਦੇ ਵਿੱਚ ਸਰਵਣ ਕੀਤੇ ਹੋਣਗੇ ਜਾਂ ਪੜ੍ਹਦੇ ਹੋ ਰੋਜ਼, ਸ਼ਾਇਦ ਖਿਆਲ ਨਾ ਆਇਆ ਹੋਵੇ ਅਤੇ ਜਾਂ ਕਈ ਵਾਰਾਂ ਬੇਧਿਆਨੀ 'ਚ ਆਪਾਂ ਰਾਜਾਨ ਰਾਜ ਪਨਾਨ ਭਾਨ ਇੱਦਾਂ ਪੜ੍ਹ ਜਾਂਦੇ ਹਾਂ। ਸੋ ਰਾਜਾਨ ਰਾਜ ਪਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਸਤਿਗੁਰੂ। ਔਰ ਭੁਜੰਗ ਪ੍ਰਯਾਤ ਛੰਦ ਦੇ ਵਿੱਚ ਆਪਾਂ ਪੜ੍ਹਦੇ ਹਾਂ ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਨਮੋ ਰਾਜ ਰਾਜੇ, ਨਮੋ ਇੰਦਰ ਇੰਦਰੇ। ਸੂਰਜਾਂ ਦਾ ਸੂਰਜ ਵਾਹਿਗੁਰੂ, ਉਹਨੂੰ ਨਮੋ ਦਾ ਅਰਥ ਨਮਸਕਾਰ ਹੈ। ਐਸਾ ਅਕਾਲ ਪੁਰਖ ਵਾਹਿਗੁਰੂ, ਉਸ ਦੀ ਉਪਮਾ ਆਪ ਸਰਵਣ ਕਰ ਰਹੇ ਹੋ। ਰਸਨਾ ਕਰਾਂਗੇ ਪਵਿੱਤਰ, ਪਿਆਰ ਨਾਲ ਸਾਰੀ ਸੰਗਤ ਬੋਲੋ ਜੀ ਸਤਨਾਮ ਸ੍ਰੀ।

जगत तारक जगत गुरु जगत रक्षक जाहर पीर जगत गुर बाबा तन गुरु नानक देव जी सचे पातशाह महाराज सचे पातशाह जी कृपा कर रहे हैं आसा राग विच केता आखण आखीए दा अर्थ है किन्ना का बखियाणा द्वारा परमेश्वर की सिफत करिए वेदा द्वारा शास्त्रां द्वारा धर्म ग्रंथा राही उदी किन्नी क सिफत कहांगे ताकि अंत ना जाना उस परमेश्वर का अंत कोई नहीं पा सकिया। सारे ही दुनिया के ग्रंथां का स्वामी है धन गुरु ग्रंथ साहिब जी महाराज। इहदा कारण यह है कि एक तां धन धन गुरु ग्रंथ साहिब जी महाराज दे नाम नाल गुरु अखर लगता सत्संगी। दूसरा किसी भी दुनिया के धार्मिक ग्रंथ की प्रोपर मर्यादा नहीं है कि सवेरे प्रकाश करना शाम को सोखासन करना किसी ग्रंथ की नहीं। यह केवल गुरु ग्रंथ साहिब जी सच्चे पातशाह जी की मर्यादा गुरु अर्जन देव साहिब जी महाराज जी ने बनाई है कि बकायदा धन धन गुरु ग्रंथ साहिब जी सच्चे पातशाह का अदब भय भावनी नाल प्रकाश करना। फिर गुरु महाराज के हजूर दवान सजने और शाम के वक्त दीवान की समाप्ति उपरंत गुरु महाराज जी के सोखासन की सेवा और फिर बड़े सत्कार प्यार श्रद्धा भय भावनी नाल गुरु ग्रंथ साहिब जी के सरूप निज अस्थाना सुख अस्थाना सुशोभित करने। अंग्रेजों के वेले का वचन है सत्संगीओ, अंग्रेजों ने कहना सारे ही धर्मां दे मुखियां नूं ये वचन किया कि भाई आपो अपने ग्रंथ दिल्ली लेके आओ। उत्थे एक बहुत वड्डा उन्होंने प्रोग्राम रखिया गोरिया ने। उस समय दे जिहड़े राजे सी स्टेटां दे रियासतां दे राजे सी जिवें पटियाले वाले कैंथल वाले जींद नाभा कपूरथला ये रियासतां सी। इन्हां नूं उन्होंने सुनेहा भेजिया इन्हां फिर सारे राजिया ने गुरसिख राजे सी और इन्होंने सत्संगी उस वेले एक दूजे नाल तालमेल बना के ते सलाह कीती कि वध तो वध ते सब तो वध सत्कार करना गुरु ग्रंथ साहिब जी का, जिन्ना भी हो सके आपां इहदे च योगदान पाउणा है। सारे ने सलाह करके संत बाबा अतर सिंह जी मस्तुआण वाले महापुरश तिन्हां नूं बेनती की कि महापुरशो ये जिन्ना भी प्रोग्राम है ये तुसी करना असी तुहानू सारा सहयोग देवांगे क्योंकि राजनीतिक बंदियां नूं इन्ना मर्यादा दा बहुता पता नहीं हुंदा। सो इन्हां ने बेनती की कि महापुरशो तुसी कृपा करिओ। राजिआं ने फिर अपनी अपनी फौज विच्चों चंगे कद काठी वाले पूर्ण गुरसिख फौजी तैयार किए। उन्हां दे टुकड़ियां बनाईआं अपने अपने राज दे अपने अपने स्टेटां दे झंडे दिते। उन्हां नूं एक हाथी तैयार किया गया, हाथी उहदे ते सोहणी अंबारी जिहड़ी है इह सजाई गई। हाथी नूं बड़े सुंदर तरीके नाल सजाया गया, सोहणे उहदे ते झुल पाए गए। जिस दिन प्रोग्राम उलीकिया सी चार पांच दिन पहला अमृतसर तों इह चल पए। सत्संगीओ, महापुरश संत बाबा अतर सिंह जी गुरु ग्रंथ साहिब जी ताबिया हाथी के उत्ते सवारी है बैठे ने। अगे अगे पांच प्यारे साहबान जा रहे ने घोड़िया उत्ते, पिछे पिछे धन गुरु ग्रंथ साहिब जी महाराज की अगवाही विच नगर कीर्तन जा रहा। उधर बाकी धर्मां दे जिहड़े आगू सी जिवें पंडित लोग ने काजी मुलाने ने होर लोग ने उन्हां अपने अपने धर्मां दे ग्रंथ लै लए। किसी ने कछे मार लिया ग्रंथ, कोई हाथ च फड़ के तुरिया आउंदा सत्संगीओ। पर जदों गुरु ग्रंथ साहिब जी महाराज सच्चे पातशाह जी सवारी जाण दा प्रोग्राम लिखिया गया सी, गोरियां नूं इह सुनेहा भेजिया सी राजिआं ने महापुरशां राही कि असी चाहुंदे आ जो साडे गुरु साहिब जी आउण ते गोरे अफसर खलो जाण सत्कार वजों। पर गोरियां ने मना करता, कहिंदे नहीं साडा निजम है, साड़ी एक अपने कानूनी तौर पर अं खलो नहीं सकते। और विचार
ਹੁਣ ਉਹ ਧਾਰਮਿਕ ਬੰਦੇ ਸਾਰੇ ਪਹੁੰਚ ਗਏ ਵੱਖ ਵੱਖ ਧਰਮਾਂ ਦੇ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਗਈ, ਇੱਕ ਵੱਡੀ ਫੌਜ ਨਾਲ ਆ ਰਹੀ ਹੈ। ਹਰੇਕ ਰਾਜੇ ਨੇ 25-25 ਆਪਣੇ ਸੂਰਬੀਰ ਯੋਧੇ ਤਿਆਰ ਬਰ ਤਿਆਰ, ਦਾੜੇ ਪ੍ਰਕਾਸ਼ ਨੇ, ਸੋਹਣੇ ਬਾਣੇ ਪਾ ਕੇ ਅਤੇ ਨਾਲ ਸਤਸੰਗੀਆਂ ਢੋਲ ਨਗਾਰੇ ਵੱਜਦੇ ਜਾ ਰਹੇ, ਨਫੀਰੀਆਂ ਪਟੇ ਨਰਸਿੰਘੇ ਵੱਜਦੇ ਜਾ ਰਹੇ। ਇੰਨਾ ਲਾਮ ਲਸ਼ਕਰ ਵੇਖਿਆ, ਇੰਨੀ ਆਣ ਸ਼ਾਨ ਵੇਖੀ, ਗੋਰੇ ਖਲੋ ਗਏ ਉੱਠ ਕੇ। ਜਿਹੜੇ ਗੋਰੇ ਕਹਿੰਦੇ ਖਲੋਣਾ ਨਹੀਂ ਗਾ, ਇੰਨਾ ਸੁੰਦਰ ਇਹ ਸਾਰਾ ਨਜ਼ਾਰਾ ਵੇਖ ਕੇ ਗੋਰੇ ਖਲੋ ਗਏ। ਸਤਸੰਗੀਓ, 500 ਮੋਹਰ ਰੱਖ ਕੇ ਗੋਰਿਆਂ ਨੇ ਨਮਸਕਾਰ ਕੀਤੀ, ਕਹਿੰਦੇ ਬਾਕੀ ਲੋਕਾਂ ਨੂੰ, ਭਾਈ ਜੇ ਆਪਣੇ ਧਾਰਮਿਕ ਗ੍ਰੰਥ ਦਾ ਸਤਿਕਾਰ ਆਪ ਨਾ ਕਰਾਂ, ਕੋਈ ਕਿਵੇਂ ਕਰੇਗਾ? ਤੁਸੀਂ ਕੋਈ ਹੱਥ 'ਚ ਲੈ ਕੇ ਤੁਰਿਆ ਆਉਂਦਾ, ਕੋਈ ਕੱਛ 'ਚ ਲੈ ਕੇ ਤੁਰਿਆ ਆਉਂਦਾ। ਵੇਖੋ ਗੁਰੂ ਗ੍ਰੰਥ ਸਾਹਿਬ ਦਾ ਇੰਨਾ ਅਦਬ, ਇੰਨਾ ਸਤਿਕਾਰ, ਇੰਨੀ ਭੈ ਭਾਵਨੀ ਹੈ ਸਤਸੰਗੀਓ। ਇਸ ਲਈ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਹਰੇਕ ਗੁਰੂ ਸਾਹਿਬ ਨੇ ਬਾਣੀ ਦਾ ਪੂਰਨ ਸਤਿਕਾਰ ਕੀਤਾ ਹੈ। ਬਾਣੀ ਦਾ ਅਦਬ ਭੈ ਭਾਵਨੀ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਤਿਕਾਰ ਕੀਤਾ, ਸਾਨੂੰ ਸਿਖਾਇਆ ਹੈ। ਸੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੰਸਾਰ ਦੇ ਸਭ ਤੋਂ ਸਤਿਕਾਰਯੋਗ ਪਵਿੱਤਰ ਗ੍ਰੰਥ ਨੇ ਸਤਸੰਗੀਓ। ਅਤੇ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ, ਇੱਕ ਓਅੰਕਾਰ ਤੋਂ ਲੈ ਕੇ ਸੰਪੂਰਨ ਬਾਣੀ ਪੜ੍ਹੋ, ਕਿਤੇ ਵੀ ਨਹੀਂ ਲਿਖਿਆ ਕਿ ਗੁਰੂ ਪਰਮੇਸ਼ਰ ਦਾ ਅੰਤ ਆ ਗਿਆ। ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਅੰਤਨ ਸਿਫਤੀ ਕਹਿਣ ਨਾ ਅੰਤ, ਅੰਤਨ ਕਰਨਾ ਦੇਣ ਨਾ ਅੰਤ। ਗੁਰੂ ਅਰਜਨ ਦੇਵ ਜੀ ਨੇ ਸਹਿਸਕ੍ਰਿਤੀ ਬਾਣੀ ਦੇ ਵਿੱਚ ਬਚਨ ਕੀਤੇ ਨੇ, ਨੇਤ ਨੇਤ ਕਥੰਤ ਵੇਦਾ। ਵੇਦ ਵੀ ਪਰਮਾਤਮਾ ਨੂੰ ਬੇਅੰਤ ਬੇਅੰਤ ਕਹਿੰਦੇ ਨੇ। ਅੰਤਨਾ ਅੰਤਾ ਸਦਾ ਬੇਅੰਤਾ, ਕਹੋ ਨਾਨਕ ਉੱਚੋ ਉੱਚਾ, ਉੱਚਾ ਉੱਚਿਆਂ ਤੋਂ ਉੱਚਾ ਵਾਹਿਗੁਰੂ। ਉਹਦੇ ਗੁਣ ਗਾਈ ਜਾਓ, ਉਹਦੀਆਂ ਸਿਫਤਾਂ ਕਰੀ ਜਾਓ, ਉਹਦੀ ਮਹਿਮਾ ਕਰੀ ਜਾਓ, ਉਹਦੀ ਕੀਰਤੀ ਕਰੀ ਜਾਓ। ਭਾਈ ਪਰਮਾਤਮਾ ਦਾ ਅੰਤ ਨਹੀਂ ਆਉਂਦਾ। ਲੱਖਾਂ ਹਜ਼ਾਰਾਂ ਪਾਠੀ ਪਾਠ ਕਰਦੇ ਨੇ, ਲੱਖਾਂ ਹਜ਼ਾਰਾਂ ਸਤਸੰਗੀਆਂ ਕੀਰਤਨੀਆਂ ਕੀਰਤਨ ਕਰਦੇ ਨੇ, ਬੇਅੰਤ ਕਥਾਵਾਚਕ ਪ੍ਰਚਾਰਕ ਪ੍ਰਚਾਰ ਕਰਦੇ ਨੇ, ਵਾਹਿਗੁਰੂ ਦਾ ਅੰਤ ਤਾਂ ਵੀ ਨਹੀਂ ਆ ਰਿਹਾ। ਗੁਰੂ ਗ੍ਰੰਥ ਸਾਹਿਬ ਜੀ ਬਚਨ ਲਿਖੇ ਨੇ, ਸਹਿਸ ਫਨੀ ਸੇਖ ਅੰਤ ਨਾ ਜਾਣੈ। ਸਹਿਸ ਫਨੀ ਦਾ ਅਰਥ ਹੈ ਇੱਕ ਸੱਪ ਮੰਨਿਆ ਗ੍ਰੰਥਾਂ ਦੇ ਵਿੱਚ ਲਿਖਿਆ, ਸ਼ੇਸ਼ ਨਾਗ। 1000 ਕਹਿੰਦੇ ਦਾ ਮੂੰਹ ਹੈ ਅਤੇ 2000 ਰਸਨਾ ਉਹਦੀ ਮੰਨੀ ਸੱਸੇ, ਕਿ ਉਹ ਸੱਪ ਦੀ ਜਬਾਨਾਂ ਦੋ ਹੁੰਦੀਆਂ। ਨਵਤਨ ਨਾਮ ਜਪੇ ਤੇਰੇ ਜੇਬਾ, ਨਵੇਂ ਤੋਂ ਨਵਾਂ ਨਾਮ ਹਰ ਰੋਜ਼ ਸ਼ੇਸ਼ ਨਾਗ ਲੈਂਦਾ। ਪਰ ਪਰਮੇਸ਼ਰ ਦੇ ਨਾਮਾਂ ਦਾ ਅੰਤ ਨਹੀਂ ਸਤਸੰਗੀਓ। ਜਾਪ ਸਾਹਿਬ ਦੀ ਬਾਣੀ ਆਪਾਂ ਪੜ੍ਹਦੇ ਹਾਂ ਅਤੇ ਉਹਦੇ 'ਚ ਬਚਨ ਪੜ੍ਹਦੇ ਹਾਂ, ਤਾਂ ਸਰਬ ਨਾਮ ਕਥੇ ਕਮਨ ਕਰਮ ਨਾਮ ਵਰਣਤ ਸਮਤ। ਹੇ ਪਰਮਾਤਮਾ, ਤੇਰੇ ਸਾਰੇ ਨਾਮ ਕੌਣ ਕਹਿ ਸਕਦਾ? ਫਿਰ ਵੀ ਜਿਹੜੇ ਤੇਰੇ ਕਰਮ ਨਾਮ ਨੇ, ਤੇਰੇ ਕਰਮਾਂ ਤੋਂ ਪਏ ਹੋਏ ਨਾਮ ਨੇ, ਵਰਣਤ ਸਮਤ ਦਾ ਅਰਥ ਸਿਆਣੇ ਗੁਰਸਿੱਖ ਉਹਨਾਂ ਨਾਮਾਂ ਦਾ ਕਥਨ ਕਰਦੇ ਆ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੇਅੰਤ ਪਰਮੇਸ਼ਰ ਦੇ ਨਾਮ ਨੇ, ਬੇਅੰਤ, ਅੰਤ ਨਹੀਂ। ਅਤੇ ਗੁਰੂ ਨਾਨਕ ਦੇਵ ਜੀ ਦੇ ਬਚਨ ਨੇ, ਬਲਿਹਾਰ ਜਾਓ ਜੇਤੇ ਤੇਰੇ ਨਾਮ ਹੈ। ਹੇ ਵਾਹਿਗੁਰੂ, ਜਿੰਨੇ ਵੀ ਤੇਰੇ ਨਾਮ ਨੇ, ਸਾਰੇ ਨਾਮਾਂ ਤੋਂ ਸਦਕੇ ਜਾਵਾਂ, ਬਲਿਹਾਰ ਜਾਵਾਂ, ਕੁਰਬਾਨ ਜਾਵਾਂ। ਅਤੇ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਸਤਸੰਗੀਓ, ਸੱਤ ਨਾਮ ਤੇਰਾ ਪਰਾ ਪੂਰਬਲਾ, ਕਿਰਤਮ ਨਾਮ ਕਥੇ ਤੇਰੇ ਜੇਬਾ। ਕਿਰਤਮ ਨਾਮ ਦਾ ਅਰਥ ਹੁੰਦਾ ਕਿਰਤ ਤੋਂ ਪਏ ਹੋਏ ਨਾਮ, ਜੋ ਕੰਮ ਕਰਦਾ ਪਰਮਾਤਮਾ ਉਦਾਂ ਉਹਦਾ ਉਹਦਾ ਨਾਮ ਪੈ ਗਿਆ ਸਤਸੰਗੀਓ। ਹੁਣ ਰਾਗੀ ਸਿੰਘ ਜੀ ਕੀਰਤਨ ਕਰਕੇ ਗਏ ਨੇ, ਆਪਾਂ ਕਹਿੰਦੇ ਰਾਗੀ ਸਿੰਘਾਂ ਨੇ ਕੀਰਤਨ ਕੀਤਾ, ਇਹ ਨਾਮ ਨਹੀਂ ਉਹਨਾਂ ਦਾ, ਇਹ ਉਹਨਾਂ ਦੇ ਕਰਮ ਤੋਂ ਪਿਆ ਹੋਇਆ ਨਾਮ ਹੈ, ਗ੍ਰੰਥੀ ਸਿੰਘ। ਹੁਣ ਗ੍ਰੰਥੀ ਨਾਮ ਤਾਂ ਹੈ ਨਹੀਂ, ਨਾਮ ਤਾਂ ਕੁਛ ਹੋਰ ਹੋਏਗਾ। ਜਿਵੇਂ ਇੱਥੇ ਸੇਵਾ ਕਰ ਰਹੇ ਨੇ ਗੁਰੂ ਦੇ ਪਿਆਰੇ ਭਾਈ ਗੁਰਪ੍ਰੀਤ ਸਿੰਘ ਜੀ, ਭਾਈ ਦਿਲਬਾਗ ਸਿੰਘ ਜੀ, ਪਰ ਸਤਸੰਗੀਓ ਗ੍ਰੰਥੀ ਦਾ ਮਤਲਬ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਨ ਵਾਲਾ, ਸੇਵਾਦਾਰ ਦਾ ਅਰਥ ਸੇਵਾ ਕਰਨ ਵਾਲਾ, ਗੁਰੂ ਦਾ ਪਿਆਰਾ, ਇਹ ਕਿਰਤਮ ਨਾਮ ਆ। ਇੱਦਾਂ ਹੀ ਪਰਮਾਤਮਾ ਜੀ ਨੇ, ਵਾਹਿਗੁਰੂ ਜੀ ਨੇ ਜੋ ਜੋ ਕਰਮ ਕੀਤੇ ਉਹਦੇ ਅਨੁਸਾਰ ਉਹਦੇ ਨਾਮ ਪੈ ਗਏ। ਜਾਪ ਸਾਹਿਬ ਵਿੱਚ ਕਿੰਨੇ ਆਪਾਂ ਨਾਮ ਪੜ੍ਹਦੇ ਹਾਂ, ਗੁਰੂ ਗ੍ਰੰਥ ਸਾਹਿਬ 'ਚ ਕਿੰਨੇ ਨਾਮ ਨੇ, ਨਿਰੰਜਣ ਹੈ, ਨਿਰੰਕਾਰ ਹੈ, ਸੋ ਸਤਸੰਗੀਓ ਨਿਰਭਉ ਹੈ, ਨਿਰਵੈਰ ਹੈ, ਇਹ ਸਾਰੇ ਉਹਦੇ ਨਾਮ ਨੇ ਵਾਹਿਗੁਰੂ ਦੇ। ਅਗਮ, ਗੋਚਰਾ, ਅਪਰ, ਅਪਾਰ ਆਦਿਕ ਬੇਅੰਤ ਨਾਮ ਨੇ ਵਾਹਿਗੁਰੂ ਦੇ।
एक पवित्र बाणी है गुरु ग्रंथ साहिब जी महाराज दे च सहसरनामा मारू महला पंजवा अचुत पार ब्रह्म परमेश्वर स्वामी। ये पूरा शब्द बहुत वड्डा शब्द है मारू राग विच, इहदे विच केवल परमेश्वर के नाम ही लिखे ने। इस बाणी का नाम गुरसिखा ने रखिया सहसरनामा, भाव कि 1000 नाम उस शब्द परमेश्वर के लिखे ने। पूरा शब्द ही सत्संगियों च वाहिगुरू के नामों का जिक्र किया गया, मतलब बेअंत नाम परमेश्वर दे। फिर भी गुरु जी कहिंदे ने तेरे नामों का अंत नहीं वाहिगुरू, केता आखण आखीए ताके अंत ना जाना। किन्ना क आखीए उहदे नामां दी सिफत, उहदे नामां दा अंत नहीं, उहदा परमेश्वर दा अंत नहीं। बड़ा बेअंत वाहिगुरू, मैं नितरिया तारे एक तू मैं तान सताना। बेनती करिए वाहिगुरू अगे, हे वाहिगुरू मैं नितरिया तारे एक तू, मेरा आसरिया दा आसरा एक तू ही है। साहिब गुरु अमरदास साहिब जी महाराज जी ने सेवा की वडेरी उम्र विच, सत्संगी 60 साल की उम्र तक गुरु अमरदास साहिब जी घर परिवार विच रहे। एक दिन मन च ख्याल आ गया कि कुछ कर्म धर्म कर लेना चाहिए। गुरु अमरदास साहिब जी चार भरा ने, सब तो वड्डे गुरु अमरदास जी सच्चे पातशाह, और गुरु अमरदास साहिब ने अपने छोटे भरावां दा विआह करके ते अपना विआह बाद च कराया। 28 साल की उम्र विच धन धन गुरु अमरदास साहिब जी महाराज सच्चे पातशाह जी दा शुभ आनंद कारज मसकत्रा पिंड सतसंगी उत्थे होया। और गुरु अमरदास साहिब जी महाराज जी की 28 साल के शादी विआह होया, ते 40 साल की उम्र विच पहले बच्चे ने जन्म लिया, दा नां रखिया मोहन। 40 साल की उम्र च पहला बच्चा आवी दे गृह आया, दूसरी बच्ची ने जन्म लिखे लिया उहदा नाम रखिया मोहनी, तीसरे सत्संगी फिर बच्चे ने जन्म लिया उहदा नाम रखिया नदानी, और चौथा बच्चा सी उहदा नाम रखिया बाबा मोहरी। धन धन गुरु ग्रंथ साहिब च नाम आउंदा है बाबा मोहरी जी दा, मोहरी पुत सन्मुख होया रामदास पैरी पाए जी। हुण ख्याल आ जाएगा मन च कि असी यह तो नाम सुने नहीं, मोहनी नदानी। बेनती करा कि जिहड़ा नाम सी बीबी भानी जी का, यह नाम सी मोहनी, बाबा मोहन जी उहदी छोटी भैन बीबी मोहनी। उन्हूं प्यार नाल लाड़ना संगता लाडली कहिंदी आ। जदों गुरु अमरदास साहिब सच्चे पातशाह गुरु बने तो गुरु पिता जी की हाजरी च रहिंदी, भाणे च रहिंदी, सदा वाह ते गुरु महाराज जी की आग्या च रहिंदी। संगता फिर उन्हूं कहण लगे भानी, इदां बीबी नदानी, उहदा छोटा नाम दानी। बीबी दानी जिहड़ी सी सत्संगीओ, उहदा शुभ आनंद कारज बाबा रामा जी बेदी बेदी कोल दे विच उहनां नाल होया, ते बीबी भानी जी दे शुभ आनंद कारज श्री गुरु रामदास साहिब जी सच्चे पातशाह नाल होया। गुरु अमरदास साहिब सच्चे पातशाह जदों 40 साल की उम्र विच आपदे घर पहले बच्चे ने जन्म लिया, बच्चे फिर सुरत संभाल गए, थोड़े वड्डे हो गए, घर का काम कार चंगा सी, वपार करते सी, मन च ख्याल आ गया कुछ कर्म धर्म कर लेने चाहिए ने। फिर मन च ख्याल किया कि हरेक साल गंगा की यात्रा ली जाना, जान लग पे नंगे चरनी जाते ने, साल च दो बार जाते हैं। कहिंदे 20 बार आप जी गंगा ते लगातार गए, 20 बार मतलब 10 साल, 60 साल की उम्र दे जाना शुरू किया, 70 साल दे हो गए। तो जदों 70 साल दे हो गए वापस मुड़ रहे सी, दो कौतक वापरे, दो एक तां जदों 20-20 बार यात्रा ते गए, एक मेड़ा नाम दा पिंड हरियाणे विच, उत्थे आप जी रात नूं सरां दे विच रहिंदे सी, विश्राम करदे सी। उत्थे एक दुर्गोदास नाम दा पंडित है, बड़ा ज्योतिषी है, इन्हें समुद्रीक ग्रंथ पढ़िया होया, उहदे विच हाथ दीआं रेखा पैरां दीआं रेखा दा जिक्र मिलदा कि आ रेख इदां होवे ते इहदा की मतलब, इदां होवे ते इहदा की मतलब। जदों गुरु नानक देव दा प्रकाश होया ना सत्संगीओ, ते गुरु नानक देव दे पिता बाबा कालू जी ने पंडित हरदयाल नूं सद्या, ते उह कहिण लगा कि बच्चा मेरे घर जन्मिआ ते इहदा तूं टेवा ला, इहदी भाव पत्री बना, जन्म पत्री। पंडित लोग फिर की वेंदे ने प्यारे, हत्था दी रेखा वेंदे ने,
ਮੱਥੇ ਦੀਆਂ ਰੇਖਾ ਵਹਿੰਦੇ ਨੇ, ਚਰਨਾਂ ਦੀਆਂ ਰੇਖਾ ਵਹਿੰਦੇ ਨੇ। ਜਦੋਂ ਪੰਡਿਤ ਆਇਆ ਤੇ ਉਹਨੇ ਹੱਥ ਗੁਰੂ ਨਾਨਕ ਦੇਵ ਦੇ ਵੇਖੇ ਤੇ ਨਮਸਕਾਰ ਕਰਤੀ। ਬਾਬਾ ਕਾਲੂ ਜੀ ਪੁੱਛਦੇ ਕਿਉਂ, ਕਹਿੰਦੇ ਇਹਦੇ ਇੱਕ ਹੱਥ ਛਤਰ ਹੈ ਤੇ ਇੱਕ ਹੱਥ ਚੋਰ ਹੈ, ਇੱਕ ਹੱਥ ਛਤਰ ਦਾ ਨਿਸ਼ਾਨ ਤੇ ਇੱਕ ਚੋਰ ਦਾ। ਕਹਿੰਦੇ ਕੀ ਮਤਲਬ? ਕਹਿੰਦੇ ਇਹਦੇ ਸਿਰ ਦੇ ਤੇ ਛਤਰ ਤੇ ਚੋਰ ਝੂਲੇਗਾ। ਫਿਰ ਉਹ ਬੇਨਤੀ ਕਰਾਂ, ਆਪਣੇ ਹੱਥ ਸਾਰੇ ਵੇਖੀਏ ਆਪਾਂ, ਹੱਥ ਦੀ ਤਲੀ ਸਾਡੀ ਡੂੰਘੀ ਹੁੰਦੀ ਹੈ, ਡੂੰਘੀ। ਜਦੋਂ ਗੁਰੂ ਨਾਨਕ ਦੇਵ ਜੀ ਹੱਥਾਂ ਦੀ ਤਲੀ ਵੇਖੀਏ ਤਾਂ ਉਹਨੂੰ ਸੀ ਉੱਭਰਵੀਂ, ਥੱਲਿਓਂ ਅੜੀ ਤਲੀ ਹੈ ਨਾ, ਕਿ ਉੱਭਰਵੀਂ ਤਾਂ ਉਹਨੂੰ। ਅਤੇ ਬਾਬਾ ਜੀ ਪੁੱਛਦੇ ਕੀ ਕਾਰਨ, ਕਹਿੰਦੇ ਇਹਦੇ ਹੱਥ 'ਚ ਮਾਇਆ ਨਹੀਂ ਰਹੇਗੀ। ਅਸੀਂ ਮੰਗਦੇ ਹਾਂ, ਸਾਡੇ ਹੱਥ ਡੂੰਘੇ ਨੇ, ਮੰਗਦੇ ਹਾਂ, ਇਹ ਦਾਤਾ ਹੈ ਅਤੇ ਇਹਦੇ ਹੱਥ 'ਚ ਮਾਇਆ ਨਹੀਂ ਰਹੇਗੀ, ਜੋ ਆਏਗਾ ਦੇਈ ਜਾਏਗਾ। ਤੀਸਰੇ ਨੰਬਰ 'ਤੇ ਚਰਨ ਵੇਖੇ ਅਤੇ ਚਰਨਾਂ ਦੇ ਵਿੱਚ ਕਹਿੰਦੇ ਕਿ ਇਹਨਾਂ ਦੇ ਪਦਮ ਹੈ। ਕੀ ਮਤਲਬ ਹੈ? ਕਹਿੰਦੇ ਇਹ ਦੁਨੀਆਂ ਦੇ ਚੱਕਰਵਰਤੀ ਹੋਣਗੇ। ਇਹਨਾਂ ਦੇ ਚਰਨਾਂ ਨੂੰ ਨਾ ਨਦੀਆਂ, ਨਾ ਸਮੁੰਦਰ, ਨਾ ਪਹਾੜ, ਨਾ ਮਾਰੂਥਲ, ਨਾ ਜੰਗਲ ਰੋ ਸਕੇਗਾ। ਸਾਰੀ ਦੁਨੀਆਂ ਦਾ ਭ੍ਰਮਣ ਕਰਨਗੇ। ਉਹਨਾਂ ਸਮੇਂ 'ਚ ਕੋਈ ਆਵਾਜਾਈ ਦਾ ਸਾਧਨ ਨਹੀਂ ਸੀ। ਹੁਣ ਤਾਂ ਰੋਡਾਂ ਬੜੀਆਂ, ਥਾਂ ਥਾਂ 'ਤੇ ਬੜੀਆਂ ਵੱਡੀਆਂ ਵੱਡੀਆਂ ਭਾਰੀ ਸੜਕਾਂ ਬੜੀਆਂ, ਹਾਈਵੇ। ਉਹਨਾਂ ਸਮੇਂ 'ਚ ਏਡਾ ਨਹੀਂ ਸੀ ਸਿਸਟਮ। ਗੁਰੂ ਨਾਨਕ ਦੇਵ ਜੀ ਤੁਰ ਕੇ ਗਏ ਅਤੇ ਸਾਰੀ ਦੁਨੀਆਂ ਦੀ ਯਾਤਰਾ ਕੀਤੀ ਗੁਰੂ ਨਾਨਕ ਦੇਵ ਜੀ ਨੇ। ਇੱਦਾਂ ਹੀ ਉਸ ਹਰਦੇ ਜਿਹੜਾ ਪੰਡਿਤ ਦੁਰਗੋਦਾਸ ਸੀ, ਉਹਨੇ ਕੀ ਵੇਖਿਆ? ਜਿਹੜੇ ਬਜ਼ੁਰਗ ਸੁੱਤੇ ਨੇ, ਭਾਵ ਬਾਬਾ ਅਮਰਦਾਸ ਜੀ, ਦੁਪਹਿਰੇ ਆਰਾਮ ਕਰ ਰਹੇ ਨੇ, ਚਰਨਾਂ ਵਿੱਚ ਪਦਮ ਵੇਖਿਆ ਅਤੇ ਨਮਸਕਾਰ ਕਰਤੀ। ਬਾਬਾ ਅਮਰਦਾਸ ਜੀ ਪੁੱਛਦੇ ਨੇ, ਪੰਡਿਤ ਜੀ ਤੁਸੀਂ ਵਿਦਵਾਨ ਹੋ, ਪਰਉਪਕਾਰੀ ਹੋ, ਸਰਾਂ ਬਣਾਈ, ਆਏ ਗਿਆਂ ਨੂੰ ਇੱਥੇ ਦਾਲ ਫੁਲਕਾ ਦਿੰਦੇ ਹੋ, ਰਾਤ ਨੂੰ ਰਹਿਣ ਨੂੰ ਵਿਸ਼ਰਾਮ ਦਿੰਦੇ ਹੋ, ਮੈਨੂੰ ਮੱਥਾ ਕਿਉਂ ਟੇਕਿਆ? ਕਹਿੰਦੇ ਮਹਾਰਾਜ ਤੁਹਾਡੇ ਚਰਨਾਂ 'ਚ ਪਦਮ ਦਾ ਨਿਸ਼ਾਨ ਹੈ। ਕਹਿੰਦੇ ਇਹਦਾ ਕੀ ਮਤਲਬ ਹੈ? ਕਹਿੰਦੇ ਇਹਦਾ ਮਤਲਬ ਜਾਂ ਤਾਂ ਤੁਸੀਂ ਚੱਕਰਵਰਤੀ ਬਾਦਸ਼ਾਹ ਹੋ, ਕਹਿੰਦੇ ਮੈਂ ਤਾਂ ਜੱਟ ਹਾਂ, ਪਿੰਡ ਖੇਤੀਬਾੜੀ ਕਰਦਾ, ਅਤੇ ਕਹਿੰਦੇ ਜਾਂ ਤੁਸੀਂ ਕੋਈ ਅਵਤਾਰੀ ਮਹਾਂਪੁਰਸ਼ ਹੋ। ਕਹਿੰਦੇ ਉਹ ਵੀ ਨਹੀਂ ਗਾ, ਮੈਂ ਤਾਂ ਕਾਮ ਬੰਦਾ। ਕਹਿੰਦੇ ਇਹਦਾ ਫਲ ਤੁਹਾਨੂੰ ਮਿਲੇਗਾ ਆਉਣ ਵਾਲੇ ਸਮੇਂ 'ਚ। ਬਾਬਾ ਅਮਰਦਾਸ ਸਾਹਿਬ ਜੀ ਮਹਾਰਾਜ ਕੁਛ ਮਾਇਆ ਦੇਣ ਲੱਗੇ, ਜਦੋਂ ਉੱਥੋਂ ਮੁੜ ਤੁਰ ਲੱਗੇ ਕਿ ਪਰਉਪਕਾਰੀ ਪੰਡਿਤ ਆਏ ਗਏ ਦੀ ਸੇਵਾ ਕਰਦਾ, ਤਿਲ ਫੁੱਲ ਦੇ ਨਾਲ ਸਾਰੇ ਪ੍ਰਬੰਧ ਚੱਲਦੇ ਨੇ, ਉਹ ਪੰਡਿਤ ਕਹਿੰਦਾ ਮਹਾਰਾਜ ਮਾਇਆ ਨਹੀਂ ਲਵਾਂਗਾ, ਜਦੋਂ ਤੁਹਾਨੂੰ ਇਸ ਪਦਮ ਦਾ ਫਲ ਮਿਲ ਗਿਆ ਉਦੋਂ ਮੈਂ ਆਵਾਂਗਾ, ਮੋੜਿਓ ਨਾ ਮੈਨੂੰ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਤੋਂ ਤੁਰ ਪਏ, ਰਾਜ ਵਿੱਚ ਇੱਕ ਸੰਨਿਆਸੀ ਮਿਲ ਪਿਆ, ਸ੍ਰੀ ਚੰਦ ਜੀ ਦੀ ਸੰਪਰਦਾ ਦਾ ਇੱਕ ਸਾਧੂ, ਉਹਦਾ ਨਾਮ ਇਤਿਹਾਸ ਵਿੱਚ ਆਉਂਦਾ ਹਰੀਦਾਸ। ਤੁਰੇ ਆਏ, ਗੱਲਾਂ ਬਾਤਾਂ ਕਰਦੇ ਆਏ ਕਰਦੇ ਆਏ, ਜਦੋਂ ਗੁਰੂ ਅਮਰਦਾਸ ਜੀ ਦੇ ਪਿੰਡ ਬਾਸਰ ਕੇ ਗਿੱਲ, ਬਾਬਾ ਬੁੱਢਾ ਸਾਹਿਬ ਦੀ ਬੀੜ ਨੇੜੇ ਪਿੰਡ ਆਏ, ਅਤੇ ਸਾਡਾ ਸੁਭਾਅ ਹੈ ਪ੍ਰਸ਼ਾਦ ਪਾਣੀ ਛਕਾਉਣਾ, ਹਰੇਕ ਦੀ ਸੇਵਾ ਕਰਨੀ, ਸਾਡੇ ਕੋਲ ਰਹੋ ਜੀ, ਰਹੇ, ਲੰਗਰ ਪ੍ਰਸ਼ਾਦਾ ਛਕਾਇਆ, ਰਾਤ ਨੂੰ ਬੈਠੇ। ਕਹਿਣ ਲੱਗੇ ਮੈਂ ਤੁਹਾਡੇ ਪਰਿਵਾਰ ਦਾ ਵੀ ਹਿਸਾਬ ਲਾਇਆ, ਤੁਹਾਡਾ ਵੀ, ਤੁਹਾਡਾ ਸੁਭਾਅ ਬੜਾ ਚੰਗਾ, ਬੜਾ ਮਿੱਠ ਬੋਲਣਾ ਸੁਭਾਅ, ਸਾਰੇ ਤੁਸੀਂ ਸੰਤ ਸੇਵੀ ਹੋ, ਤੁਹਾਨੂੰ ਗੁਰੂ ਬਹੁਤ ਚੰਗਾ ਮਿਲਿਆ ਹੋਵੇਗਾ। ਬਾਬਾ ਅਮਰਦਾਸ ਜੀ ਕਹਿਣ ਲੱਗੇ ਜੇ ਗੁਰੂ ਮੈਨੂੰ ਮਿਲਿਆ ਨਹੀਂ, ਅਜੇ ਤਾਂ ਗੁਰੂ ਮੈਂ ਲੱਭ ਰਿਹਾ। ਤੋਬਾ ਕਰ ਉੱਠਿਆ ਸਾਧੂ, ਕਹਿਣ ਲੱਗਾ ਮੇਰੀ ਜ਼ਿੰਦਗੀ ਦਾ ਪ੍ਰਣ ਸੀ ਨਗੋਰੇ ਦੇ ਹੱਥ ਖਾਣਾ ਨਹੀਂ, ਨਗੋਰੇ ਦੀ ਕੁਸੰਗਤ ਨਹੀਂ ਕਰਨੀ। ਇਹ ਬਚਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਸੀ, ਸੁਣੀਏ ਨਾ ਸੁਣੀਏ ਉਹ ਵੱਖਰਾ ਵਿਸ਼ਾ, ਅਸੀਂ ਕਿੰਤੂ ਪਰੰਤੂ ਕਰਨ ਲੱਗਦੇ, ਲਮੋਨਿਆਂ ਦੇ ਹੱਥੋਂ ਕਿਉਂ ਨਹੀਂ ਲੈਣਾ ਜੀ, ਜਾਂ ਇਹਦੇ ਹੱਥੋਂ ਕਿਉਂ ਨਹੀਂ ਲੈਣਾ। ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ, ਸਤਿਗੁਰ ਵਾਜੋ ਗੁਰ ਨਹੀਂ ਕੋਈ, ਨਗੋਰੇ ਕਾ ਹੈ ਨਾਂ ਬੁਰਾ। ਨਗੋਰੇ ਬੰਦੇ ਦਾ ਨਾਮ ਲੈ ਲਈਏ ਤਾਂ ਉਹ ਪਾਪ ਲੱਗਦਾ ਪਿਆਰਿਓ। ਇਹ ਵੀ ਲਿਖਿਆ ਮਹਾਰਾਜ ਨੇ, ਬੇਦੀਨਾਂ ਕੀ ਦੋਸਤੀ ਬੇਦੀਨਾਂ ਕਾ ਖਾਣ। ਬੇਦੀਨਾਂ ਦਾ ਅਰਥ ਹੈ ਦੀਨ ਕੀ ਜਿਹਦਾ ਕੋਈ ਨਹੀਂ, ਜਿਹਨੇ ਧਰਮ ਹੀ ਨਹੀਂ ਧਾਰਨ ਕੀਤਾ, ਜਿਹੜਾ ਧਰਮ ਹੀ ਨਹੀਂ ਬੰਦਾ, ਗੁਰੂ ਵਾਲਾ ਬਣਿਆ ਹੀ ਨਹੀਂ, ਉਹਦੀ ਦੋਸਤੀ ਕਰਨੀ ਅਤੇ ਉਹਦੇ ਘਰੋਂ ਖਾ ਲੈਣਾ ਪਾਪ ਲੱਗਦਾ ਪਿਆਰਿਓ। ਇੱਥੋਂ ਤੱਕ ਲਿਖਿਆ ਸਾਕਤ ਥਾਨ ਪ੍ਰਸ਼ਟ ਫਿਰਾਹੀ, ਜਿੱਥੇ ਨਗੋਰਾ ਬੰਦਾ ਬਹਿੰਦਾ ਨਾ ਪਿਆਰਿਓ, ਉਹ ਦਗਾ ਪਿੱਟੀ ਜਾਂਦੀ ਹੈ, ਅਪਵਿੱਤਰ ਹੋ ਜਾਂਦੀ ਹੈ। ਨਾਰਦ ਮੁਨੀ ਰੋਜ਼ ਆਇਆ ਕਰੇ ਵਿਸ਼ਨੂੰ ਭਗਵਾਨ ਜੀ ਦੇ ਸਤਸੰਗੀਓ ਦਰਸ਼ਨ ਕਰਨ, ਜਦੋਂ ਉਹ ਦਰਸ਼ਨ ਕਰਕੇ ਚਲਾ ਜਾਏ ਅਤੇ ਉਹ ਵਿਸ਼ਨੂੰ ਜੀ ਕਰਨ ਕਿ ਘੁਮਿਆਰ ਸੱਦ ਲੈਣ, ਮਿੱਟੀ ਪੁੱਟ ਕੇ ਸਾਰੀ ਸੁਟਾ ਦੇਣ, ਫਿਰ ਨਵੀਂ ਮਿੱਟੀ ਪਵਾਉਣ, ਕੀ ਹੋ ਗਿਆ ਜੀ, ਇਹਦੇ ਨਗੋਰਾ ਬੰਦਾ ਲੰਘ ਕੇ ਗਿਆ ਇਹਦੀ। ਇਹ ਕਹਿੰਦੇ ਨਾਰਦ ਨੂੰ ਕੋਈ ਕੰਮ ਪੈ ਗਿਆ, ਵਾਪਸ ਮੁੜ ਆਇਆ ਅਤੇ ਉਹਨੇ ਵੇਖਿਆ ਘੁਮਿਆਰ ਲੱਗੇ ਮਿੱਟੀ ਪੁੱਟੀ ਜਾਂਦੇ ਨੇ, ਇਹ ਕਰਨ ਡੇ ਹੋ।
ਉਹ ਕਹਿੰਦੇ ਕਿ ਨਾਰਦ ਨਾਮ ਦਾ ਇੱਥੇ ਨੂਰਾ ਬੰਦਾ ਆਉਂਦਾ, ਰੋਜ਼ ਉਹਨੇ ਜੱਬ ਪਾਇਆ ਸਾਨੂੰ, ਉਹ ਆਉਂਦਾ ਅਤੇ ਉਹ ਲੰਘ ਜਾਂਦਾ ਅਤੇ ਮਿੱਟੀ ਪੁੱਟ ਕੇ ਸੁੱਟਦੇ ਨਵੀਂ ਪਾਉਣੇ ਆ। ਉਹ ਕਹਿੰਦਾ ਮੇਰਾ ਇੰਨਾ ਨਰਾਦਰ, ਮੈਂ ਬਿਆਸ ਰਿਸ਼ੀ ਦਾ ਪੁੱਤਰ ਭਗਵਾਨ ਦੇ ਕੋਲ ਗਿਆ, ਕਹਿੰਦਾ ਮਹਾਰਾਜ ਤੁਸੀਂ ਇੰਨਾ ਮੇਰੀ ਇਨਸਲਟ, ਇੰਨਾ ਨਰਾਦਰ ਕਰਦੇ ਹੋ। ਕਹਿੰਦੇ ਭਰਾ, ਲਿਖਿਆ ਸ਼ਾਸਤਰਾਂ 'ਚ ਜਿੱਥੇ ਨਗੋਰਾ ਬੰਦਾ ਬਹਿੰਦਾ ਤੁਰਦਾ ਉਹ ਜਗ੍ਹਾ ਪਿੱਟੀ ਜਾਂਦੀ ਹੈ। ਕਹਿੰਦੇ ਫਿਰ ਮਹਾਰਾਜ ਮੇਰੇ 'ਤੇ ਕਿਰਪਾ ਕਰੋ, ਗੁਰੂ ਕਿਹਨੂੰ ਧਾਰਨ ਕਰਾਂ। ਕਹਿੰਦੇ ਕਿ ਕੱਲ੍ਹ ਨੂੰ ਜਾਈ ਅਤੇ ਜਦੋਂ ਤੈਨੂੰ ਕੋਈ ਮਿਲ ਪਿਆ ਅਤੇ ਉੱਥੇ ਇਸ ਪ੍ਰਕਾਰ ਜਿਹੜਾ ਹੈ ਇਹ ਉਹਨੂੰ ਗੁਰੂ ਧਾਰਨ ਕਰ ਲਈ। ਲੰਮੀ ਸਾਖੀ ਹੈ, ਅੰਤ ਨੂੰ ਉਹਨੇ ਗੁਰੂ ਧਾਰਨ ਕੀਤਾ, ਮਨ 'ਚ ਸ਼ੰਕਾ ਰਹਿ ਗਿਆ ਇਹ ਗੁਰੂ ਵੀ ਲੱਭਿਆ ਅਤੇ ਲੱਭਿਆ ਪਾਪੀ। ਜਿਹੜਾ ਬੰਦਾ ਪਹਿਲਾਂ ਤੈਨੂੰ ਮਿਲ ਪਿਆ ਤੇਰਾ ਗੁਰੂ, ਉਹ ਕੌਣ ਸੀ? ਫੰਦਕ ਸੀ, ਉਹ ਮੋਢੇ 'ਤੇ ਜਾਲ ਸੁੱਟਿਆ ਪੰਛੀ ਫੜਨ ਤੁਰਿਆ ਜਾਏ, ਕਾਲੂ ਦਾ ਨਾਮ ਸੀ ਪਿਆਰਿਓ। ਉਹਨੂੰ ਗੁਰੂ 'ਤੇ ਧਾਰ ਲਿਆ, ਮਨ 'ਚ ਸ਼ੰਕਾ ਆ ਗਈ ਅਤੇ ਅਗਲੇ ਦਿਨ ਫਿਰ ਨਾਰਦ ਆ ਗਿਆ ਵਿਸ਼ਨੂੰ ਦੇ ਦਰਸ਼ਨ ਵਾਸਤੇ, ਉਹਨਾਂ ਮੂੰਹ ਪਰਾਂ ਨੂੰ ਕਰ ਲਿਆ। ਕਹਿੰਦੇ ਮਹਾਰਾਜ ਅੱਜ ਕੀ ਹੋ ਗਿਆ? ਕਹਿੰਦੇ ਪਹਿਲਾਂ ਤੂੰ ਨੁਗਰਾ ਸੀ, ਹੁਣ ਤੂੰ ਮਨਮੁੱਖ ਹੈ, ਗੁਰੂ ਤੋਂ ਬੇਮੁੱਖ ਹੈ। ਅਤੇ ਗੁਰੂ ਤੋਂ ਜਿਹੜਾ ਬੇਮੁੱਖ ਹੁੰਦਾ, ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਜੇ ਕੋ ਗੁਰ 'ਤੇ ਬੇਮੁੱਖ ਹੋਵੇ ਮਿਣ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥੈ, ਕੋਈ ਪਿੱਛੋਂ ਵਿਵੇਕੀਆਂ ਜਾਏ ਅਨੇਕ ਜੂਨੀ ਪਰਮਾਵੈ। ਕਹਿੰਦੇ ਮਹਾਰਾਜ ਫਿਰ ਇਹਦਾ ਫਲ ਕੀ ਹੈ ਜਿਹੜਾ ਗੁਰੂ ਤੋਂ ਬੇਮੁੱਖ ਹੋ ਜਾਂਦਾ? ਕਹਿੰਦੇ 84 ਲੱਖ ਜੂਨ ਮਹਾਰਾਜ ਭੋਗਣੀ ਪਏਗੀ। ਹਾਂ, 84 ਲੱਖ ਦੇ ਗੇੜੇ 'ਚ ਘੁੰਮਣਾ ਪਏਗਾ, ਮਹਾਰਾਜ ਮੈਨੂੰ ਬਖਸ਼ ਦਿਓ। ਕਹਿੰਦੇ ਗੁਰੂ ਬਖਸ਼ ਸਕਦਾ ਉਹਦੇ ਕੋਲ ਜਾ। ਉਹਨੂੰ ਲੱਭਦਾ ਫਿਰਦਾ ਕਿ ਉਹਦਾ ਕੱਲ੍ਹ ਗੁਰੂ ਮਿਲਿਆ ਸੀ, ਲੱਭਾਂ ਲਿਖਿਆ ਹੈ ਕਿ ਲੱਭਦਿਆਂ ਮਿਲ ਗਿਆ। ਉਹ ਕਹਿੰਦਾ ਮੈਂ ਤਾਂ ਪਾਪੀ ਹਾਂ। ਕਹਿੰਦਾ ਨਹੀਂ ਮਹਾਰਾਜ, ਮੈਨੂੰ ਯੁਗਤੀ ਦੱਸੋ, ਕਿਰਪਾ ਕਰੋ ਮੇਰੇ 'ਤੇ। ਉਹ ਕਹਿੰਦੇ ਕਿ ਜਾ ਤੂੰ ਵਿਸ਼ਨੂੰ ਦੇ ਕੋਲ ਜਾਈ, ਉਹਨੂੰ ਕਹੀ ਮਹਾਰਾਜ ਜਿਹੜਾ 84 ਲੱਖ ਜੂਨ ਮੈਂ ਭੋਗਣੀ ਉਹਦਾ ਨਕਸ਼ਾ ਬਣਾ ਕੇ ਦਿਖਾਓ ਮੈਨੂੰ, ਧਰਤੀ 'ਤੇ ਮੈਪ ਬਣਾ ਦਿਓ। ਉਹਨੇ ਕਹਿੰਦੇ ਨਕਸ਼ਾ ਬਣਾ ਤਾ ਵਿਸ਼ਨੂੰ ਦੇ, ਆ ਜੂਨ ਆ ਜੂਨ ਆ ਜੂਨ। ਉਹਨੇ ਗੁਰੂ ਨੇ ਯੁਗਤੀ ਦੱਸੀ, ਕਹਿੰਦੇ ਕਿਉਂਕਿ ਗੁਰੂ ਦੇ ਕੋਲ ਯੁਗਤੀ, ਸੰਤਨ ਹੱਥ ਰਾਖੀ ਕੁੰਜੀ, ਗੁਰੂ ਦੇ ਕੋਲ ਜੈਸਾ ਸਤਿਗੁਰ ਸੁਣੀ ਦਾ ਤੈ ਸੋ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਬਸੀਠ। ਉਹਨੇ ਜੋਤੀ ਦੱਸੀ, ਕਹਿੰਦੇ ਜਦੋਂ ਨਕਸ਼ਾ ਬਣਾ ਦੂਗਾ ਨਾ ਵਿਸ਼ਨੂੰ ਭਗਵਾਨ, ਕਹਿੰਦੇ ਉਹਦੇ 'ਤੇ ਲੇਟੀ ਜਾਈ ਇੱਧਰ ਉੱਧਰ ਨੂੰ, ਉਹ ਤੈਨੂੰ ਪੁੱਛਣਾ ਕਿ ਕੀ ਕਰਦਾ। ਕਹਿੰਦਾ ਮੈਂ ਜੂਨਾਂ ਭੋਗਣ ਡਿਆ, ਇਹ ਥੋੜ੍ਹੀਆਂ ਜਿਹੜੀਆਂ ਜੂਨਾਂ ਹੁੰਦੀਆਂ ਉਹ 'ਚ, ਉਹ ਮਾਰੇ ਉਹ ਵੀ ਤੁਹਾਡੀਆਂ ਬਣਾਈਆਂ, ਇਹ ਵੀ ਤੁਹਾਡੀਆਂ ਬਣਾਈਆਂ। ਕਹਿੰਦੇ ਤੈਨੂੰ ਗੁਰੂ ਮਿਲਿਆ ਪੂਰਾ, ਉਹਨੇ ਤੈਨੂੰ ਯੁਗਤੀ ਦੱਸੀ ਹੈ, ਜਾ ਮੁਕਤ ਤੋਂ। ਮਤਲਬ ਹੈ ਕਿ ਭਾਈ ਹਰੇਕ ਧਰਮ ਕਹਿੰਦਾ ਕਿ ਗੁਰੂ ਤੋਂ ਬਿਨਾਂ ਮੁਕਤੀ ਨਹੀਂ। ਗੁਰੂ ਗ੍ਰੰਥ ਸਾਹਿਬ ਦੇ ਬੱਚੇ ਨੇ ਸਤਸੰਗ ਕੀ, ਭਾਈ ਰੇ ਗੁਰਬਿਨ ਮੁਕਤ ਨਾ ਹੋਏ, ਪੁੱਛੋ ਬ੍ਰਹਮੈ ਨਾਰਦ ਵੇਦ ਵਿਆਸੈ ਕੋਏ। ਸਾਨੂੰ ਅਲਰਜੀ ਹੋ ਜਾਂਦੀ ਹੈ ਕਿ ਇਹ ਵਿਸ਼ਨੂੰ ਦਾ ਨਾਂ ਕਿਉਂ ਲੈ ਤਾ, ਬ੍ਰਹਮਾ ਦਾ ਨਾਂ ਕਿਉਂ ਲੈ ਤਾ। ਗੁਰੂ ਗ੍ਰੰਥ ਸਾਹਿਬ 'ਚ ਬੇਅੰਤ ਵਾਰਾ ਲਿਖਿਆ, ਭਾਈ ਰੇ ਗੁਰਬਿਨ ਗਿਆਨ ਨਾ ਹੋਏ, ਪੁੱਛੋ ਬ੍ਰਹਮੈ ਨਾਰਦ ਵੇਦ ਵਿਆਸੈ ਕੋਏ। ਭਾਵੇਂ ਨਾਰਦ ਨੂੰ ਪੁੱਛ ਲਓ, ਭਾਵੇਂ ਵੇਦ ਵਿਆਸ ਨੂੰ ਪੁੱਛ ਲਓ, ਸਾਰੇ ਹੀ ਗੁਰੂ ਵਾਲੇ ਹੋਏ ਨੇ, ਨਗੋਰਾ ਕੋਈ ਵੀ ਨਹੀਂ। ਨਗੋਰੇ ਕਾਹੇ ਨਾਉ ਬੁਰਾ। ਸੋ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੇ ਮਨ ਨੂੰ ਬੜੀ ਠੇਸ ਪਹੁੰਚੀ, ਸਾਰੀ ਰਾਤ ਤੜਫਣਾ ਲੱਗੀ, ਨਾ ਦਿਨੇ ਚੈਨ ਨਾ ਰਾਤ ਨੂੰ ਆਰਾਮ, ਸੌਂਦੇ ਹੀ ਨਹੀਂ, ਖਾਣ ਨੂੰ ਜੀ ਨਹੀਂ ਕਰਦਾ, ਬੋਲਣ ਨੂੰ ਜੀ ਨਹੀਂ ਕਰਦਾ। ਘਰ ਦੇ ਵਿੱਚੋਂ ਬਾਣੀ ਦੀ ਆਵਾਜ਼ ਆਈ ਸਤਸੰਗੀਓ, ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਦੇ ਭਰਾ ਖੇਮ ਰਾਏ ਦੇ ਪੁੱਤਰ ਜੱਸੂ ਮੱਲ ਵੱਲ ਬੀਬੀ ਅਮਰੋ ਜੀ ਵਿਆਏ ਨੇ। ਬੀਬੀ ਅਮਰੋ ਜੀ ਕੌਣ ਨੇ? ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਸਪੁੱਤਰੀ, ਬੀਬੀ ਮਾਤਾ ਖੀਵੀ ਜੀ ਦੀ ਸਪੁੱਤਰੀ। ਭੈਣਾਂ ਬੈਠੀਆਂ ਸਤਸੰਗੀਓ, ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਵਿੱਚ ਇਤਿਹਾਸ ਨਹੀਂ ਲਿਖਿਆ, ਸੱਚ ਦੀ ਬਾਣੀ ਲਿਖੀ ਹੈ। ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਕਿੱਥੇ ਹੋਇਆ? ਨਹੀਂ ਲਿਖਿਆ। ਕਦੋਂ ਹੋਇਆ? ਇਹ ਨਹੀਂ ਲਿਖਿਆ। ਉਹਨਾਂ ਦੇ ਪਿਤਾ ਜੀ ਦਾ ਨਾਂ, ਮਾਂ ਜੀ ਦਾ ਨਾਂ, ਉਹਨਾਂ ਦੀ ਘਰਵਾਲੀ, ਉਹਨਾਂ ਦੇ ਮਹਿਲ, ਉਹਨਾਂ ਦਾ ਨਾਂ ਨਹੀਂ ਲਿਖਿਆ। ਗੁਰੂ ਨਾਨਕ ਦੇਵ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਸਾਰੇ ਗੁਰੂ ਪਰਿਵਾਰ ਵਾਲੇ ਹੋਏ ਨੇ, ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਛੱਡ ਕੇ, ਕਿਉਂਕਿ ਉਹ 8 ਸਾਲ ਦੀ ਤੋਂ ਉਮਰ ਛੋਟੀ ਸੀ ਜਦੋਂ ਸੱਚਖੰਡ ਚਲੇ ਗਏ। ਬਾਕੀ ਗੁਰੂ ਸਾਹਿਬ ਜੀ ਦੇ ਸਾਰਿਆਂ ਦੇ ਆਨੰਦ ਕਾਰਜ, ਕਿਸੇ ਗੁਰੂ ਜੀ ਦੇ ਪਤਨੀ ਦਾ ਨਾਂ ਗੁਰੂ ਗ੍ਰੰਥ ਸਾਹਿਬ 'ਚ ਨਹੀਂ। ਪਰ ਧੰਨ ਧੰਨ ਗੁਰੂ ਅੰਗਦ ਦੇਵ ਜੀ ਦੀ ਸੁਪਤਨੀ, ਧੰਨ ਧੰਨ ਮਾਤਾ ਖੀਵੀ ਜੀ ਦਾ 2 ਵਾਰ ਨੂੰ ਨਾਮ ਗੁਰੂ ਗ੍ਰੰਥ ਸਾਹਿਬ 'ਚ ਹੈ, 2 ਵਾਰ ਸੱਤੇ ਅਤੇ ਬਲਵੰਡੇ ਦੀ ਵਾਰ। ਪਰ ਉਹ 'ਚ ਉਹਨਾਂ ਲਿਖਿਆ ਬਲਵੰਡ ਖੀਵੀ ਨੇਕ ਜਨ, ਜਿਸ ਬਹੁਤ ਹੀ ਸ਼ੌ ਪਤਰਾਲੀ, ਬਲਵੰਡ ਖੀਵੀ ਨੇਕ ਜਨ। ਕਹਿੰਦੇ ਕਿ ਜਿਹੜੀ ਮਾਤਾ ਖੀਵੀ ਜੀ ਬਹੁਤ ਨੇਕ ਇਸਤਰੀ ਹੈ। ਫਿਰ ਲਿਖਿਆ ਸਤਸੰਗੀਓ, ਲੰਗਰ ਦੌਲਤ ਵੰਡੀਏ ਰਸ ਅੰਮ੍ਰਿਤ ਖੀਰ ਕਿਆਲੀ,
माता खीवी सौ सोए जिन गोए उठाली। दो बार लिखा माता तन माता खीवी जी का नाम, ये याद रखियो। दूसरे गुरु जी की पत्नी, दूसरे गुरु जी के महल, धन माता खीवी जी का दो बार नाम गुरु ग्रंथ साहिब च है, ना गुरु नानक देव के महल का, ना सत्संगी गुरु अमरदास जी दे, ना किसी गुरु का नहीं। इहदा कारण की है? लिखिया सत्संगीओ कि लंगर चले गुर शब्द हर। गुरु अंगद देव जी महाराज शब्द का लंगर वरतौंदे ने, गुरु के हजूर दवान सजदा, कीर्तनी कीर्तन करते ने, बाणी पढ़ी जाती है, ये गुरु का लंगर है, ये शब्द का लंगर है। धन माता खीवी जी, माता खीवी जी भैणां नाल लैके, संगतां नूं नाल लैके, बीबियां नूं नाल लैके लंगर का सारा प्रबंध चलाउंदे ने। लंगर दौलत वंडीऐ, रस अमृत खीर ਕਿਆਲੀ, ਮਾਤਾ ਖੀਵੀ ਸੌ ਸੋਏ ਜਨ ਗੋਏ ਉਠਾਲੀ। ਕਹਿੰਦੇ ਮਾਤਾ ਖੀਵੀ ਜੀ ਸਾਰੀ ਸ੍ਰਿਸ਼ਟੀ ਦਾ ਭਾਰ ਚੁੱਕਿਆ ਹੋਇਆ, ਸਾਰਾ ਲੰਗਰ ਦਾ ਪ੍ਰਬੰਧ ਉਹਨਾਂ ਕੋਲ ਹੈ। ਇਸ ਸੇਵਾ ਦਾ ਸਤਿਕਾਰ ਕਰਦਿਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਧੰਨ ਮਾਤਾ ਖੀਵੀ ਜੀ ਦਾ ਦੋ ਵਾਰ ਨਾਮ ਆਇਆ ਪਿਆਰਿਓ। ਅੱਜ ਵੀ ਸ੍ਰੀ ਖਡੂਰ ਸਾਹਿਬ ਚਲੇ ਜਾਓ, ਉੱਥੇ ਜਿਹੜਾ ਲੰਗਰ ਹਾਲ ਉਹਦਾ ਨਾਮ ਧੰਨ ਮਾਤਾ ਖੀਵੀ ਜੀ ਲੰਗਰ। ਇਸ ਵਾਸਤੇ ਮਾਤਾ ਖੀਵੀ ਜੀ ਨੇ ਇੰਨੀ ਸਿੱਖਿਆ ਦਿੱਤੀ ਆਪਣੀਆਂ ਬੱਚੀਆਂ ਨੂੰ, ਉਹਨਾਂ ਨੇ ਬਾਣੀ ਇੰਨੇ ਪਿਆਰ ਨਾਲ ਪੜ੍ਹੀ, ਬਾਬਾ ਅਮਰਦਾਸ ਜੀ 'ਤੇ ਅਸਰ ਹੋਇਆ, ਗੁਰੂ ਚਰਨਾਂ 'ਚ ਗਏ, ਸੇਵਾ ਕੀਤੀ, 12 ਵਰਦਾਨ ਪ੍ਰਾਪਤ ਕੀਤੇ। ਤੁਸੀਂ ਨਿਮਾਣਿਆਂ ਦੇ ਮਾਣ, ਨਤਾਣਿਆਂ ਦੇ ਤਾਣ, ਨਿਧਿਰਿਆਂ ਦੀ ਧਿਰ, ਨਿਗਤਿਆਂ ਦੀ ਗਾਤ, ਨਿਪਤਿਆਂ ਦੀ ਪੱਤ, ਸਾਰੀ ਸ੍ਰਿਸ਼ਟੀ ਜੇ ਸਹੱਥ ਕਰਨ ਕਾਰਨ ਸਮਰੱਥ, 12 ਵਰਦਾਨ ਦਿੱਤੇ ਪਿਆਰਿਓ। ਇੱਥੇ ਸੱਚੇ ਪਾਤਸ਼ਾਹ ਲਿਖਦੇ, ਹੇ ਵਾਹਿਗੁਰੂ ਮੈਂ ਨਿਤਰਿਆਂ ਤਰ ਏਕ ਤੂੰ, ਮੇਰਾ ਨਿਆਸਰਾਂ ਦਾ ਆਸਰਾ ਇੱਕ ਤੂੰ, ਮੈਂ ਤਾਣ ਸਤਾਣਾ ਹੇ ਵਾਹਿਗੁਰੂ, ਮੈਨੂੰ ਤੁਹਾਡਾ ਹੀ ਦਿੱਤਾ ਤਾਣਖੇ ਦੇ ਬਲ, ਸਹਿਤ ਬਲ ਦੇ ਮਾਰੇ ਮੈਨੂੰ ਤੁਸੀਂ ਸ਼ਕਤੀ ਦਿੱਤੀ ਹੈ। ਨਾਨਕ ਕੀ ਅਰਦਾਸ ਹੈ ਸੱਚ ਨਾਮ ਸੁਹੇਲਾ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਮੇਰੀ ਵਾਹਿਗੁਰੂ ਅਰਦਾਸ ਹੈ, ਤੁਹਾਡੇ ਨਾਮ ਵਿੱਚ ਜੁੜ ਕੇ ਹੀ ਸੁਹੇਲਾ ਸੁੱਖ ਮਿਲਦਾ ਹੈ। ਆਪ ਗਿਆ ਸੋ ਜੀ ਪਈ ਗੁਰ ਸ਼ਬਦੀ ਮੇਲਾ। ਨਾਮ ਜਪਦਿਆਂ ਜਪਦਿਆਂ ਜਿਨ੍ਹਾਂ ਦੇ ਅੰਦਰੋਂ ਆਪਾ ਅਹੰਕਾਰ ਚਲਾ ਗਿਆ, ਵਾਹਿਗੁਰੂ ਗੁਰ ਮੰਤਰ ਹੈ ਜਪ ਹੋਮੇ ਕੋਈ। ਵਾਹਿਗੁਰੂ ਮੰਤਰ ਦਾ ਜਾਪ ਕਰਨ ਨਾਲ ਅਹੰਕਾਰ ਨਾਸ ਹੋ ਜਾਂਦਾ ਭਾਈ। ਇਸ ਵਾਸਤੇ ਹੀ ਵਾਹਿਗੁਰੂ ਆਪ ਗਿਆ ਜਿਨ੍ਹਾਂ ਦੇ ਅੰਦਰੋਂ ਆਪਾ ਅਹੰਕਾਰ ਚਲਾ ਗਿਆ, ਸੋਝੀ ਪਈ ਉਹਨਾਂ ਨੂੰ ਸਮਝ ਆ ਗਈ। ਕੀ ਸਮਝ ਆ ਗਈ? ਗੁਰ ਸ਼ਬਦੀ ਮੇਲਾ, ਗੁਰੂ ਦੇ ਸ਼ਬਦ ਰਾਹੀਂ, ਗੁਰੂ ਦੇ ਉਪਦੇਸ਼ ਰਾਹੀਂ ਹੀ ਵਾਹਿਗੁਰੂ ਦੇ ਨਾਲ ਮਿਲਾਪ ਹੁੰਦਾ ਭਾਈ। ਰਹਾਓ ਵਿਸ਼ਰਾਮ ਦੇ ਕੇ ਗੁਰੂ ਜੀ ਮਿਹਰ ਕਰਦੇ ਨੇ। ਹੋਮੇ ਗਰਬ ਗਵਾਈਐ ਪਾਈਐ ਵਿਚਾਰ। ਹੋਮੇ ਅਤੇ ਅਹੰਕਾਰ ਇਹ ਗਵਾ ਦੀਏ, ਅਤੇ ਪਾਈਏ ਵਿਚਾਰ ਅਤੇ ਗੁਰੂ ਜੀ ਦੀ ਵਿਚਾਰ, ਸ਼ੁਭ ਵਿਚਾਰ ਪ੍ਰਾਪਤ ਕਰੀਏ। ਸਾਹਿਬ ਸਿਓ ਮਨ ਮਾਨਿਆ ਦੇ ਸਾਚ ਆਧਾਰ। ਸਾਹਿਬ ਮਾਲਕ ਪਰਮੇਸ਼ਰ ਦੇ ਨਾਲ ਮਨ ਮੰਨ ਗਿਆ ਅਤੇ ਪਰਮਾਤਮਾ ਨੇ ਮਿਹਰ ਕੀਤੀ, ਸਾਨੂੰ ਸੱਚੇ ਨਾਮ ਦਾ ਆਧਾਰ ਆਸਰਾ ਦੇ ਦਿੱਤਾ। ਅਹਿਨ ਸਨਾਮ ਸੰਤੋਖੀਆ ਸੇਵਾ ਸੱਚ ਸਾਈ। ਅਹਿਨਸ ਕਹਿੰਦੇ ਦਿਨੇ ਰਾਤ, ਨਾਮ ਦੇ ਵਿੱਚ ਜੋੜਨ ਦੇ ਨਾਲ ਸਤਸੰਗੀਓ ਸੰਤੋਖ ਪ੍ਰਾਪਤ ਹੁੰਦਾ, ਜੀਵ ਰੱਜ ਜਾਂਦਾ ਹੈ, ਗੁਰੂ ਦੀ ਕਿਰਪਾ ਹੁੰਦੀ ਸਤਸੰਗੀਓ। ਤਾਂ ਕੋ ਬਿਘਨ ਨਾ ਲਾਗਈ ਚਾਲੈ ਹੁਕਮ ਰਜਾਈ। ਜਿਹੜੇ ਵਾਹਿਗੁਰੂ ਦੇ ਹੁਕਮ ਵਿੱਚ ਰਜਾ ਵਿੱਚ ਚੱਲਦੇ ਨੇ ਉਹਨਾਂ ਨੂੰ ਕੋਈ ਵੀ ਬਿਘਨ ਨਹੀਂ ਲੱਗਦਾ। ਹੁਕਮ ਰਜਾਈ ਜੋ ਚੱਲੈ ਸੋ ਪਵੈ ਖਜ਼ਾਨੈ। ਭਾਈ ਜਿਹੜਾ ਵਾਹਿਗੁਰੂ ਦੀ ਰਜਾ ਵਿੱਚ ਵਾਹਿਗੁਰੂ ਦੇ ਹੁਕਮ ਵਿੱਚ ਚੱਲਦਾ ਹੈ ਨਾ, ਉਹ ਗੁਰੂ ਦਾ ਪਿਆਰਾ ਪਵੇ ਖਜ਼ਾਨੇ ਖਜ਼ਾਨੇ 'ਚ ਪੈ ਜਾਂਦਾ, ਉਹ ਵਾਹਿਗੁਰੂ ਦੇ ਦਰ 'ਤੇ ਪ੍ਰਮਾਣ ਹੋ ਜਾਂਦਾ। ਖੋਟੇ ਠਵਰ ਨਾ ਪਾਈ ਨੀ ਰਲੇ ਜੂਠਾਨੈ। ਖੋਟੇ ਸਿੱਕੇ ਕਦੇ ਵੀ ਪਿਆਰੇ ਖਜ਼ਾਨੇ 'ਚ ਪੈਂਦੇ ਨਹੀਂ। ਆ ਗੁਰੂ ਕਾ ਖਜ਼ਾਨਾ ਆਪ ਤਿਲ ਫੁਲ ਪਾਉਂਦੇ ਹੋ, ਕਦੇ ਕਦਾਂ ਨਕਲੀ ਨੋਟ ਵਿੱਚ ਆ ਜਾਏ ਤਾਂ ਪ੍ਰਬੰਧਕ ਵੀਰ ਬਾਹਰ ਕੱਢ ਦਿੰਦੇ ਜਾਂ ਮਸ਼ੀਨਾਂ ਹੀ ਬਾਹਰ ਕੱਢ ਦਿੰਦੀ ਹੈ, ਪ੍ਰਮਾਣ ਹੀ ਨਹੀਂ ਹੈ, ਉਹ ਖਜ਼ਾਨੇ 'ਚ ਜਾਂਦਾ ਹੀ ਨਹੀਂ। ਖੋਟਾ ਸਿੱਕਾ ਕਦੇ ਵੀ ਖਜ਼ਾਨੇ 'ਚ ਪੈਂਦਾ ਹੀ ਨਹੀਂ ਪਿਆਰਿਓ। ਇੱਦਾਂ ਜਿਹੜੇ ਖੋਟੇ ਜੀਵ ਨੇ ਜਿਨ੍ਹਾਂ ਦੇ ਅੰਦਰ ਖੋਟ ਹੈ, ਕਦੇ ਵਾਹਿਗੁਰੂ ਦੇ ਖਜ਼ਾਨੇ 'ਚ ਨਹੀਂ ਪੈਂਦੇ। ਖੋਟੇ ਠਵਰ ਨਾ ਪਾਈ ਨੀ, ਜਿਹੜੇ ਖੋਟੇ ਜੀਵ ਨੇ ਵਾਹਿਗੁਰੂ ਦੇ ਦਰਬਾਰ ਵਿੱਚ ਉਹਨਾਂ ਨੂੰ ਟਿਕਾਣਾ ਨਹੀਂ ਮਿਲਦਾ। ਰਲੇ ਜੂਠਾਨੈ, ਅੰਤ ਨੂੰ ਜੂਠਿਆਂ ਵਿੱਚ ਹੀ ਰਲ ਗਏ, ਅੰਤ ਨੂੰ ਝੂਠਿਆਂ ਦੇ ਕੋਲ ਹੀ ਉਹ ਜਾ ਕੇ ਬਹਿ ਗਏ।
ਨਿਤ ਨਿਤ ਖਰਾ ਸੰਭਾਲੀਐ ਸੱਚ ਸੌਦਾ ਪਾਈਐ। ਨਿਤ ਨਿਤ ਖਰਿਆਂ ਦੀ ਸੰਭਾਲ ਹੁੰਦੀ ਪਿਆਰਿਓ, ਜਿਹੜੇ ਖਰੇ ਨੇ ਨਾ, ਖਰੇ ਜਿਹੜੇ ਸ਼ੁੱਧ ਨੇ ਅੰਦਰ, ਜਿਨ੍ਹਾਂ ਦਾ ਸਾਫ਼ ਹੈ, ਜਿਹੜੇ ਅੰਦਰੋਂ ਖੋਟ ਨਹੀਂ ਜਿਨ੍ਹਾਂ ਦੇ ਅੰਦਰ, ਉਹਨਾਂ ਦੀ ਨਿੱਤ ਨਿੱਤ ਗੁਰੂ ਸੰਭਾਲ ਕਰਦਾ ਹੈ। ਸੱਚ ਸੌਦਾ ਪਾਈਐ, ਅਤੇ ਗੁਰੂ ਦੇ ਦਰ ਤੋਂ ਸੱਚੇ ਨਾਮ ਦਾ ਸੌਦਾ ਪ੍ਰਾਪਤ ਹੁੰਦਾ। ਸਤਸੰਗੀਓ, ਖੋਟੇ ਨਦਰ ਨਾ ਆਮਨੀ ਲੇ ਅਗਨ ਜਲਾਈਐ। ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਖੋਟੇ ਨੇ, ਇਹ ਪਰਮਾਤਮਾ ਦੀ ਨਿਗਾਹ ਦੇ ਵਿੱਚ ਨਹੀਂ ਆਉਂਦੇ, ਪਰਮਾਤਮਾ ਦੀ ਮਿਹਰ ਦੀ ਨਿਗਾਹ ਉਹਨਾਂ 'ਤੇ ਨਹੀਂ ਹੁੰਦੀ। ਲੇ ਅਗਨ ਜਲਾਈਐ, ਉਹਨਾਂ ਨੂੰ ਲੈ ਕੇ ਅੱਗ ਵਿੱਚ ਸਾੜ ਦਿੱਤਾ ਜਾਂਦਾ, ਜਿਵੇਂ ਨਕਲੀ ਸਿੱਕਾ ਸਾੜ ਕੇ ਅਤੇ ਨਾਸ ਕਰ ਦਿੰਦੇ ਨੇ, ਇਹ ਦੁਬਾਰਾ ਨਾ ਖਜ਼ਾਨੇ 'ਚ ਪੈ ਜਾਏ। ਇੱਦਾਂ ਜਿਹੜੇ ਵਾਹਿਗੁਰੂ ਦੀ ਨਿਗਾਹ ਵਿੱਚ ਨਹੀਂ, ਜਿਨ੍ਹਾਂ 'ਤੇ ਵਾਹਿਗੁਰੂ ਦੀ ਕਿਰਪਾ ਨਹੀਂ, ਸੇ ਅਗਨ ਜਲਾਈਏ, ਉਹ ਪਿਆਰਿਓ 84 ਲੱਖ ਜੂਨਾਂ ਦੇ ਅਗਨ ਵਿੱਚ, ਮਾਤਾ ਦੇ ਉਦਰ ਦੀ ਅੱਗ ਵਿੱਚ, ਨਰਕਾਂ ਦੀ ਅੱਗ ਵਿੱਚ ਸਾੜੇ ਜਾਂਦੇ ਨੇ। ਜਿੰਨੀ ਆਤਮ ਜੀ ਚੀਨਿਆ ਪਰਮਾਤਮ ਸੋਈ, ਜਿਨ੍ਹਾਂ ਨੇ ਆਪਣੀ ਆਤਮਾ ਨੂੰ ਜਾਣ ਲਿਆ, ਆਤਮਾ ਪਰਮਾਤਮਾ ਦੀ ਅੰਸ਼ ਹੈ ਪਿਆਰਿਓ, ਮਨ ਤੂੰ ਜੋਤ ਸਰੂਪ ਹੈ, ਇਹ ਮਨਾਂ ਤੋਂ ਜੋਤੀ ਸਰੂਪ ਪਰਮਾਤਮਾ ਦੀ ਅੰਸ਼ ਹੈ। ਜਿਨ੍ਹਾਂ ਨੇ ਇਸ ਗੱਲ ਨੂੰ ਜਾਣ ਲਿਆ ਕਿ ਸਾਡੀ ਜਿਹੜੀ ਆਤਮਾ ਹੈ, ਮਨ ਹੈ, ਇਹ ਪਰਮੇਸ਼ਰ ਦੀ ਜੋਤ ਹੈ, ਪਰਮਾਤਮ ਸੋਈ, ਉਹ ਪਰਮ ਆਤਮਾ ਹਨ ਰੱਬ ਦੇ ਪਿਆਰੇ ਗੁਰਮੁਖ। ਇੱਕੋ ਅੰਮ੍ਰਿਤ ਬਿਰਖ ਹੈ, ਫਲ ਅੰਮ੍ਰਿਤ ਹੋਈ। ਸੱਚੇ ਪਾਤਸ਼ਾਹ ਕਹਿੰਦੇ ਨੇ, ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਾ ਹੈ, ਨਾਨਕ ਅੰਮ੍ਰਿਤ ਏਕ ਹੈ। ਅੰਮ੍ਰਿਤ ਏਕ ਹੀ ਹੈ ਪਿਆਰਿਓ, ਕਿਤੇ ਵੀ ਛਕ ਲਓ, ਪੰਜਾਂ ਪਿਆਰਿਆਂ ਕੋਲ ਛਕਿਆ ਹੋਇਆ ਅੰਮ੍ਰਿਤ ਏਕ ਹੀ ਹੈ। ਬੇਨਤੀ ਕਰਦੇ, ਇਕੱਲਾ ਦੁਕੱਲਾ ਵਿਅਕਤੀ ਕਦੇ ਵੀ ਅੰਮ੍ਰਿਤ ਦੀ ਦਾਤ ਨਹੀਂ ਦੇ ਸਕਦਾ। ਇਕੱਲਾ ਵਿਅਕਤੀ, ਕਿੰਨਾ ਵੀ ਉੱਚੇ ਸੁੱਚੇ ਜੀਵਨ ਵਾਲਾ ਬ੍ਰਹਮ ਗਿਆਨੀ ਹੈ, ਉਹਨੂੰ ਅਧਿਕਾਰ ਨਹੀਂ ਕਿ ਉਹ ਖੰਡਾ ਬਾਟਾ ਲੈ ਕੇ ਇਕੱਲਾ ਅੰਮ੍ਰਿਤ ਛਕਾਵੇ ਅਤੇ ਛਕਾ ਤਿਆਰ ਕਰਕੇ ਛਕਾ ਦੇ ਸੰਗਤ ਨੂੰ। ਨਹੀਂ ਪਿਆਰੇ, ਪੰਜਾਂ ਪਿਆਰਿਆਂ ਨੂੰ ਅਧਿਕਾਰ ਹੈ। ਸਿੱਖ ਪੰਚਨ ਮੈਂ ਮੇਰੋ ਬਾਸਾ, ਪੰਜਾਂ ਸਿੱਖਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਮੇਰਾ ਨਿਵਾਸ ਹੈ। ਤਿਆਰ ਬਰਤਿਆਰ ਗੁਰੂ ਦੇ ਲਾਲ, ਨਿਤਨੇਮ ਵਿੱਚ ਰਹਿਤ ਵਿੱਚ ਪ੍ਰਪੱਖ ਗੁਰੂ ਦੇ ਸਿੰਘ ਅੰਮ੍ਰਿਤ ਤਿਆਰ ਕਰਦੇ ਨੇ, ਸੰਗਤਾਂ ਨੂੰ ਛਕਾਉਂਦੇ ਅਤੇ ਗੁਰੂ ਕੇ ਲੜ ਲਾਉਂਦੇ ਸਤਸੰਗੀਓ। ਅਤੇ ਗੁਰੂ ਜੀ ਕਹਿੰਦੇ ਅੰਮ੍ਰਿਤ ਇੱਕ ਹੀ ਆ, ਕਿਤੇ ਵੀ ਛਕ ਲਓ। ਇੱਕੋ ਅੰਮ੍ਰਿਤ ਬਿਰਖ ਹੈ, ਫਲ ਅੰਮ੍ਰਿਤ ਹੋਈ। ਇੱਕ ਹੀ ਸਤਸੰਗੀਓ ਅੰਮ੍ਰਿਤਮਈ ਰੁੱਖ ਹੈ ਗੁਰੂ, ਔਰ ਇਸ ਨੂੰ ਅੰਮ੍ਰਿਤਮਈ ਫਲ ਲੱਗਦੇ ਨੇ। ਅੰਮ੍ਰਿਤ ਫਲ ਜਿਨੀ ਚਾਖਿਆ, ਸੱਚ ਰਹੇ ਅਗਾਈ। ਗੁਰੂ ਤੋਂ ਨਾਮ ਦਾ ਫਲ ਲੈ ਕੇ ਜਿਨ੍ਹਾਂ ਚੱਖਿਆ, ਜਿਨ੍ਹਾਂ ਨਾਮ ਜਪਿਆ, ਸੱਚ ਰਹੇ ਅਗਾਹੀ, ਸੱਚ ਵਿੱਚ ਜੁੜ ਕੇ ਉਹ ਰੱਜ ਗਏ, ਇਸ ਸੰਸਾਰ ਦੇ ਪਦਾਰਥਾਂ ਵੱਲੋਂ ਵੀ, ਪਰਲੋਕ ਦੇ ਪਦਾਰਥਾਂ ਵੱਲੋਂ ਰੱਜ ਗਏ। ਤਿੰਨਾ ਭਰਮ ਨਾ ਭੇਦ ਹੈ, ਹਰ ਰਸਨ ਰਸਾਈ। ਉਹਨਾਂ ਦੇ ਅੰਦਰ ਸਤਸੰਗੀ ਕੋਈ ਭੇਦ ਫਰਕ ਭਰਮ ਵਹਿਮ ਰਹਿ ਨਹੀਂ ਜਾਂਦਾ। ਖਾਲਸਾ ਖਾਸ ਕਹਾਵੇ ਸੋਈ, ਜਾ ਕੇ ਅੰਤਰ ਭਰਮ ਨਾ ਹੋਈ। ਭਰਮ ਭੇਦ ਤੇ ਰਹੇ ਨਿਆਰਾ, ਸੋ ਖਾਲਸ ਸਤਿਗੁਰੂ ਹਮਾਰਾ। ਜਿਹਦੇ ਅੰਦਰ ਸਤਸੰਗ ਕੋਈ ਵੀ ਭਰਮ ਅਤੇ ਭੇਦ ਨਹੀਂ ਗਾ, ਭਰਮ ਤੋਂ ਖਾਲਸੇ ਨੂੰ ਰਹਿਤ ਕੀਤਾ ਮਾਰੇ ਨੇ, ਨਿੱਕੀ ਨਿੱਕੀ ਗੱਲ ਦਾ ਭਰਮ ਕਰੀ ਜਾਣਾ, ਛੋਟੀ ਛੋਟੀ ਗੱਲ ਦਾ ਸਤਸੰਗ ਭਰਮ ਕਰੀ ਜਾਣਾ, ਗੁਰੂ ਦੇ ਸਿੱਖ ਦਾ ਕਰਮ ਨਹੀਂ। ਜਿਹੜਾ ਭਰਮ ਭੇਦ ਤੋਂ ਉੱਤੇ ਉੱਠ ਗਿਆ ਉਹ ਗੁਰੂ ਦਾ ਖਾਲਸਾ। ਹਰ ਰਸਨ ਰਸਾਈ, ਜਿਹੜੇ ਵਾਹਿਗੁਰੂ ਦੇ ਨਾਮ ਨੂੰ ਰਸਨਾਂ ਨਾਲ ਰਸਾ ਰਸਾ ਕੇ ਜਪਦੇ ਨੇ। ਹੁਕਮ ਸੰਜੋਗੀ ਆਇਆ, ਚੱਲ ਸਦਾ ਰਜਾਈ। ਧੰਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ, ਹੁਕਮ ਸੰਜੋਗੀ ਆਇਆ, ਪਰਮਾਤਮਾ ਦੇ ਹੁਕਮ ਦੇ ਵਿੱਚ ਪੂਰਬਲੇ ਜਨਮਾਂ ਦੇ ਸੰਜੋਗ ਅਨੁਸਾਰ ਇਹ ਜੀਵ ਆਇਆ ਹੈ। ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤਹਿ ਕੋ ਨਾ ਸਹਾਈ। ਸਤਸੰਗਿਓ, ਧੀਆਂ ਪੁੱਤ ਮਾਂ ਬਾਪ ਇਸਤਰੀ, ਇਹ ਸਾਰੇ ਆਪਾਂ ਪੂਰਬਲੇ ਸੰਜੋਗਾਂ ਅਨੁਸਾਰ ਆ ਕੇ ਮਿਲਦੇ ਹਾਂ, ਇਕੱਠੇ ਹੋ ਗਏ, ਜ਼ਿੰਦਗੀ ਬਤੀਤ ਕੀਤੀ, ਕਰਮ ਆਪਣੇ ਭੋਗੇ, ਅੰਤ ਨੂੰ ਇਕੱਲਾ ਆਇਆ ਸੀ, ਇਕੱਲੇ ਨੇ ਜਾਣਾ ਹੈ। ਸੋ ਗੁਰੂ ਜੀ ਮਿਹਰ ਕਰਦੇ ਹਨ ਕਿ ਹੁਕਮ ਸੰਜੋਗੀ ਆਇਆ, ਪਰਮਾਤਮਾ ਦੇ ਹੁਕਮ ਵਿੱਚ ਪੂਰਬਲੇ ਜਨਮਾਂ ਦੇ ਸੰਜੋਗ ਅਨੁਸਾਰ ਜਨਮ ਲੈ ਕੇ ਆ ਗਿਆ। ਚੱਲ ਸਦਾ ਰਜਾਈ, ਅਤੇ ਸਦਾ ਹੀ ਵਾਹਿਗੁਰੂ ਦੀ ਰਜਾ ਵਿੱਚ ਚੱਲਦਾ ਹੈ ਗੁਰੂ ਦਾ ਸਿੱਖ।
ਔ ਗੁਣਿਆਰੇ ਕੋ ਗੁਣ ਨਾਨਕੈ ਸੱਚ ਮਿਲੇ ਵਡਾਈ। ਸਮਾਪਤੀ ਤੇ ਧੰਨ ਧੰਨ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਮਿਹਰ ਕਰਦੇ ਨੇ, ਔਗਣਿਆਰੇ ਕੋ ਗੁਣ ਨਾਨਕੈ, ਹੇ ਪਰਮਾਤਮਾ ਮੈਨੂੰ ਦਾਸ ਨਾਨਕ ਨੂੰ ਔਗਣਿਆਰੇ ਨੂੰ ਗੁਣਾਂ ਦੀ ਦਾਤ ਬਖਸ਼ੋ, ਸੁਭ ਗੁਣ ਬਖਸ਼ਣਾ ਕਰੋ ਮਹਾਰਾਜ। ਸਤ ਸੰਤੋਖ ਦਇਆ ਧਰਮ ਵਿਚਾਰ ਸਹਿਣਸ਼ੀਲਤਾ ਸਮ ਦ੍ਰਿਸ਼ਟੀ ਸਮ ਬਿਰਤੀ ਇਹ ਸ਼ੁਭ ਗੁਣ ਨੇ, ਇਹ ਗੁਰੂ ਕੋਲੋਂ ਮਿਲਦੇ ਨੇ ਸਤਸੰਗੀਓ। ਸੋ ਗੁਰੂ ਜੀ ਮਿਹਰ ਕਰਦੇ ਔਗਣ ਯਾਰੇ ਕਹੋ, ਹੇ ਵਾਹਿਗੁਰੂ ਮੈਨੂੰ ਔਗਣ ਯਾਰੇ ਨੂੰ, ਮੇਰੇ 'ਚ ਗੁਣ ਕੋਈ ਵੀ ਨਹੀਂ, ਹਮ ਅਵਗਣ ਭਰੇ ਏਕ ਗੁਣ ਨਾਹੀ, ਅਤੇ ਸੱਚੇ ਪਾਤਸ਼ਾਹ ਕਿਰਪਾ ਕਰੋ ਸਾਨੂੰ ਸ਼ੁਭ ਗੁਣ ਬਖਸ਼ੋ, ਸੱਚ ਮਿਲੇ ਵਡਾਈ। ਅਤੇ ਇਹਨਾਂ ਗੁਣਾਂ ਦੇ ਕਰਕੇ ਸੱਚੇ ਨਾਮ ਵਿੱਚ ਜੁੜ ਕੇ ਅਤੇ ਜੀਵ ਨੂੰ ਵਡਿਆਈ ਮਿਲਦੀ ਹੈ। ਜਿਹਦੇ ਅੰਦਰ ਸ਼ੁਭ ਗੁਣ ਆ ਨਾ, ਉਹਨੂੰ ਮਾਣ ਮਿਲਦਾ, ਉਹਨੂੰ ਸਨਮਾਨ ਮਿਲਦਾ ਸਤਸੰਗੀਓ, ਉਹਦਾ ਸਤਿਕਾਰ ਹੁੰਦਾ ਹੈ। ਸੋ ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਸਤਸੰਗੀਓ ਕਿ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ, ਉਹਦੇ ਅੱਗੇ ਬੇਨਤੀ ਕਰੀਏ, ਗੁਰੂ ਕੋਲੋਂ ਨਾਮ ਦੀ ਦਾਤ ਲੈ ਕੇ ਨਾਮ ਜਪੀਏ, ਪਰਮਾਤਮਾ ਦੇ ਦਰ 'ਤੇ ਫਿਰ ਪ੍ਰਮਾਣ ਲਈ ਹੋਵਾਂਗੇ, ਅੰਮ੍ਰਿਤਮਈ ਫਲ ਪ੍ਰਾਪਤ ਹੋਵੇਗਾ ਪਰਮਾਤਮਾ ਦੇ ਦਰ 'ਤੇ ਸਤਸੰਗੀਓ, ਫਿਰ ਅੰਮ੍ਰਿਤਮਈ ਫਲ ਦਾ ਸਾਨੂੰ ਉੱਥੇ ਸੁੱਖ ਮਿਲਦਾ ਹੈ। ਹੁਕਮ ਵਿੱਚ ਜੀਵ ਆਇਆ ਹੈ, ਹੁਕਮ ਵਿੱਚ ਚਲੇ ਜਾਣਾ ਹੈ, ਔਗਣਾਂ ਦੇ ਭਰੇ ਹਾਂ, ਗੁਰੂ ਕੋਲੋਂ ਨਾਮ ਦੀ ਦਾਤ ਗੁਣਾਂ ਦੀ ਦਾਤ ਮੰਗੀਏ, ਇੰਨੀ ਸੇਵਾ ਪ੍ਰਵਾਨ ਕਰਨੀ। ਗੁਰ ਸ਼ਬਦ ਦੀ ਹਾਜ਼ਰੀ ਭਰਦੇ ਹਾਂ, ਬੇਅੰਤ ਭੁੱਲਾਂ ਹੋਈਆਂ ਸੰਗਤ ਸਤਿਗੁਰ ਬਖਸ਼ਿੰਦ ਹਨਗਾਂ ਵਾਤੇ ਸਮੱਤ ਬਖਸ਼ਣੀ, ਸਰਬੱਤ ਸੰਗਤ ਦੀ ਹਾਜ਼ਰੀ ਗੁਰੂ ਦਰ ਪ੍ਰਵਾਨ ਕਰਨ, ਅਤੇ ਘਰੋਂ ਦਰੋਂ ਨਾਮ ਦਾਨ ਚਰਨਾਂ ਦਾ ਪਿਆਰ ਬਖਸ਼ਣ, ਭੁੱਲਾਂ ਦੀ ਬਵਾਫੀ ਬਖਸ਼ਣੀ। ਸ਼ੁਕਰ ਗੁਰੂ ਕਾ, ਧੰਨਵਾਦ ਆਪ ਸਰਬੱਤ ਸੰਗਤਾਂ ਦਾ। ਅਗਲਾ ਪ੍ਰੋਗਰਾਮ ਬਹੁਤ ਆਨੰਦਮਈ ਹੈ, ਅੰਮ੍ਰਿਤ ਰਸ ਕੀਰਤਨ ਆਪਾਂ ਸ਼ਰਵਣ ਕਰਕੇ ਲਾਹਾ ਪ੍ਰਾਪਤ ਕਰਨਾ ਹੈ। ਸੋ ਸਮਾਪਤੀ ਦੀਆਂ ਪੰਕਤੀਆਂ ਗਾਈਏ, ਫਤਿਹ ਬੁਲਾਈਏ ਜੀ।

0: ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਧ ਸੰਗਤ ਜੀ, ਸ਼ਾਮ ਦੇ ਸਜੇ ਹੋਏ ਦੀਵਾਨ ਵਿੱਚ ਆਪ ਸੰਗਤਾਂ ਨੂੰ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਸਰਵਣ ਕਰਵਾ ਰਹੇ ਸਨ। ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ ਭਾਈ ਸਾਹਿਬ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਸਰਬਜੀਤ ਸਿੰਘ ਲਾਡੀ ਦਰਬਾਰ ਸਾਹਿਬ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਆਉਣ ਵਾਲੇ ਸ਼ੁੱਕਰਵਾਰ ਸ਼ਨੀਵਾਰ ਸ਼ਾਮ ਦੇ ਦੀਵਾਨਾਂ ਵਿੱਚ ਜੋ ਰਾਗ ਸ੍ਰੀ ਰਾਗ ਅਤੇ ਤਲੰਗ ਰਾਗ ਦੇ ਆਧਾਰ ਤੇ ਕੀਰਤਨ ਹੋਵੇਗਾ, ਜਿਸ ਵਿੱਚ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਲਾਡੀ ਅਤੇ ਡਾਕਟਰ ਅਲੰਕਾਰ ਸਿੰਘ ਜੀ ਆਪ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ। ਸੋ ਆਪ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਹ ਰਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਆਉਣੇ ਦਿਆਵੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ

ਦਿੱਤੇ। ਬੰਧ ਬੰਧ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਜੜੇ ਤਨਾਰਿਆਂ ਨਾਲ ਚਰਵਾਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੇ ਸਿਦਕੇ ਸਾਂ ਸੁਆਸਾਂ ਸੰਗ ਨਿਭਾਇਆ, ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ

ਪ੍ਰਿਥ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬ੍ਰਿਤ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ।

ਇਸ਼ਨਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਹੋਵੇ। ਬੋਲਣਾ ਜੀ, ਸਿੱਖਾਂ ਦਾ ਮਾਣਨੀ ਵਾਂ ਮਤ ਉੱਚੀ, ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪ।

ਪੌੜੀ ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਭੁੱਲ ਚੁੱਕ ਦੀ ਖਿਮਾ ਬਖਸ਼ਣਾ। ਪੜੀ ਸੁਣੀ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ। ਸਭ ਦੀਆਂ ਦਰ ਹਾਜ਼ਰੀਆਂ ਤਿਰਫੁਲ ਪੇ ਢਾਵਾਂ ਪ੍ਰਵਾਨ ਕਰਨੀਆਂ। ਧਰਮ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ। ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ, ਚੜ੍ਹਦੀ ਕਲਾ ਕਰਨੀ ਸੱਚੇ ਪਾਤਸ਼ਾਹ ਜੀ। ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ, ਲਖਬੀਰ ਸਿੰਘ ਰੰਧਾਵਾ ਪਰਿਵਾਰ ਵੱਲੋਂ ਤੰਦਰੁਸਤੀ ਦੀ, ਪਰਿਵਾਰ ਦੀ ਤੰਦਰੁਸਤੀ, ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਵਾਉਂਦੇ ਹਨ। ਚੜ੍ਹਦੀਆਂ ਕਲਾ ਬਖਸ਼ਣੀਆਂ, ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ।

ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਬਹੀ ਅਕਾਲ ਕੇ ਸਭ ਸਿੱਖਣ ਕੋ ਹੁਕਮ ਹੈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸਿੰਘ ਜੀ ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭਨੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਗਾ, ਜਮ ਲਚਾਏ ਕਰ ਭਾਗਾ, ਪ੍ਰਭ ਜੀ ਤੂੰ ਬੇਰੋ ਸੁਖਦਾਤਾ। ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਉ। ਨਾਨਕ ਪ੍ਰਭ ਅਬਿਨਾਸੀ, ਤਾਂ ਕੀ ਸੇਬ ਨ ਬਿਰਥੀ ਜਾਸੀ। ਅਨੰਦ ਕਰ ਹੈ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਚਵਾ, ਤਾਤੀ ਭਾਵਨਾ ਲੱਗਈ ਪਾਰ। ਬ੍ਰਹਮ ਸਰਨਾਈ, ਚੌਗਿਰਦ ਹਮਾਰੇ ਰਾਮ ਕਾਰ, ਦੁਖ ਲੱਗੈ ਨਾ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ, ਰਾਮ ਨਾਮ ਔਖਦ ਦੀਆ, ਏਕਾ ਲਿਵਲਾਈ ਰਹਾਉ। ਰਾਖ ਲੀਏ ਤਿਨ ਰੱਖਣਹਾਰ, ਸਭ ਵਿਆਦ ਮਿਟਾਈ। ਕਹ ਨਾਨਕ ਕਿਰਪਾ ਭਈ, ਪ੍ਰਭੇ ਸਹਾਈ। ਸਲੋਕ ਜਹਿ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਅਣਾ ਹੋ ਅਣਾ ਤੂੰ ਨਹਿ ਛੁੱਟੈ, ਨਿਕਟ ਨਾ ਜਾਈ ਹੋ ਦੂਤ। ਸਲੋਕ ਮਹੱਲਾ ਪੰਜਵਾਂ, ਮਨ ਮਹਿ ਚਿਤਵੋ ਚਿਤਵਨੀ, ਉਦਮ ਕਰੋ ਉੱਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹੇਲਾ ਰਾਗ ਗਾਉੜੀ ਦੀਪ ਕੀ, ਮਹੱਲਾ ਪਹਿਲਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਵਹ ਸੋਹੇਲਾ, ਸਿਵਰਿਹੁ ਸਿਰਜਣਹਾਰ। ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹੇਲਾ, ਹਮਾਰੀ ਜਿਤ ਸੋਹੇਲੈ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀਅਨ, ਦੇਖੈ ਗਾ ਦੇਵਣ ਹਾਰ। ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਘਮਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵਹੁ ਤੇਲ। ਦੇਹੋ ਸੱਜਣ ਅਸੀਸੜੀਆ, ਜੋ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁਚਾ, ਸਦ

ਨਾਂ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ। ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕਉ ਸਹਿਸ ਮੂਰਤ ਨਨਾ ਏਕ ਤੋਹੀ। ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿ ਸੁਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਕੋ ਹੋਏ ਜਾਤੇ ਤੇਰੈ ਨਾਏ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ। ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੇ। ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਰ ਡੰਡੌਤ ਪੁਨ ਵੱਡਾ ਹੇ ਰਹਾਉ। ਸਾਕਤ ਹਰ ਰਸ ਸਾਧਨਾ ਜਾਣਿਆ ਤਿਨ ਅੰਤਰ ਹੋਮੈ ਕੰਡਾ ਹੇ। ਜਿਉਂ ਜਿਉਂ ਚਲ ਹੈ ਚੁਬੈ ਦੁਖ ਭਾਵ ਹੈ ਜਮ ਕਾਲ ਸਹ ਹੈ ਸਿਰ ਡੰਡਾ ਹੇ। ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੇ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੇ। ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ। ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੇ। ਰਾਗ ਗੌੜੀ ਪੂਰਬੀ ਮਹਿਲਾ ਪੰਚਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ। ਈਹਾ ਖਾਟ ਚਲੋ ਹਰ ਲਾਹਾ ਆ ਗੈ ਵਸਨ ਸੁਹੇਲਾ। ਆਉਦ ਘਟੈ ਦਿਨ ਸਰਹਿਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਉ। ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ। ਜਿਸ ਹੇ ਜਗਾਏ ਪੀਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਬਿਹਾਜ ਹੋ ਹਰ ਗੁਰ ਤੇ ਮਨ ਹੈ ਬਸੇਰਾ। ਨਿਜ ਕਰ ਮਹਿਲ ਪਾਵੋ ਸੁਖ ਸਹਿਜੇ

ਨਾਨਕ ਦਾਸ ਇਹੈ ਸੁਖ ਮਾਂਗੈ ਮੋਕ ਕਰ ਸੰਤਨ ਕੀ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਧਿਆਗ

ਬੋਲਣਾ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਦੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈ ਧਿਆਏ ਫਿਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਏ ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਹ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉਣ ਦਿਆਵੇ ਧਾਏ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾਰ ਦਾ ਧਿਆਨ ਧਰਕੇ ਬੋਲਣਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹ ਆਪ ਜੀ ਦੇ ਹਜ਼ੂਰ ਉਦਾਸ ਬੇਨਤੀ ਹੈ ਜੀ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਦੇ ਪ੍ਰਕਾਸ਼ ਮਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਣ ਦੀ ਸੇਵਾ ਹੋਈ ਹੈ ਸੋਹਿਲਾ ਸਾਹਿਬ ਦੀ ਬਾਣੀ ਪੜੀ ਗਈ ਹੈ ਬਾਣੀ ਪੜਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ ਆਪਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਹੀ ਰਹਿਣ ਆਪਦੇ ਭਾਣੇ ਵਿੱਚ ਬਤੀਤ ਹੋਵੇ ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ ਤੇ ਬਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦੇ ਜਾਗਣੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਮਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ

हाय गुरु।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

वाहेगुरु वाहेगुरु वाहेगुरु वाहेगुरु वाहेगुरु वाहेगुरु।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

साहेब जी श्री वाहे सतनाम श्री वाहे।

ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਸੋ ਵੇਲਾ।

ਸਿਮਰਨ ਸਫਲ ਫਲਾ। ਸੇ ਸਿਮਰੇ ਜਿਨ ਆਪ ਸਿਮਰਾਏ, ਨਾਨਕ ਤਾਕੇ ਲਾਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੈ ਮੂਛਾ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕੈ ਸਿਮਰਨ ਸਭ ਕੈ ਸੁਝਾਇ। ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ।

ਪ੍ਰਭ ਗੋ ਸਿਮਰੇ ਸੇ ਜਨ ਪ੍ਰਵਾਨ, ਪ੍ਰਭ ਗੋ ਸਿਮਰੇ ਸੇ ਪੁਰਖ ਪ੍ਰਧਾਨ, ਪ੍ਰਭ ਗੋ ਸਿਮਰੇ ਸੇ ਬੇਮਹਤਾਜੇ, ਪ੍ਰਭ ਗੋ ਸਿਮਰੇ ਸੇ ਸਰਬ ਕੇ ਰਾਜੇ, ਪ੍ਰਭ ਗੋ ਸਿਮਰੇ ਸੇ ਸੁਖਵਾਸੀ, ਪ੍ਰਭ ਗੋ ਸਿਮਰੇ ਸਦਾ ਬਿਨਾਸੀ, ਸਿਮਰਨ ਤੇ ਲਾਗੇ ਜਿਨ ਆਪ ਦਇਆਲਾ, ਨਾਨਕ ਜਨ ਕੀ ਭਗੇ ਰਵਾਲਾ, ਪ੍ਰਭ ਗੋ ਸਿਮਰੇ ਸੇ ਪਰ ਉਪਕਾਰੀ, ਪ੍ਰਭ ਗੋ ਸਿਮਰੇ ਤਨ ਸਦ ਬਲਿਹਾਰੀ, ਪ੍ਰਭ ਗੋ ਸਿਮਰੇ ਤਨ ਪ੍ਰਭ ਗੋ ਸਿਮਰੇ ਸੇ ਮੁਖ ਸੁਹਾਵੇ, ਪ੍ਰਭ ਗੋ ਸਿਮਰੇ ਤਿਨ ਸੁਖ ਬਿਹਾਵੈ, ਪ੍ਰਭ ਗੋ ਸਿਮਰੇ ਤਿਨ ਆਤਮ ਜੀਤਾ, ਪ੍ਰਭ ਗੋ ਸਿਮਰੇ ਤਿਨ ਨਿਰਮਲ ਰੀਤਾ, ਪ੍ਰਭ ਗੋ ਸਿਮਰੇ ਤਿਨ ਆਨੰਦ ਘਨੇਰੇ, ਪ੍ਰਭ ਗੋ ਸਿਮਰੇ ਵਸੇ ਹਰ ਨੇਰੇ, ਸਤਿਗੁਰ ਪਾਤੇ ਅੰਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ, ਪ੍ਰਭ ਗੈ ਸਿਮਰਨ ਕਾਰਜ ਪੂਰੇ, ਪ੍ਰਭ ਗੈ ਸਿਮਰਨ ਕਬੂ ਨਾ ਝੂਰੇ, ਪ੍ਰਭ ਗੈ ਸਿਮਰਨ ਹਰ ਗੁਣ ਬਾਨੀ, ਪ੍ਰਭ ਗੈ ਸਿਮਰਨ ਸਹਿ ਸਮਾਨੀ, ਪ੍ਰਭ ਗੈ ਸਿਮਰਨ ਨਿਚਲ ਆਸਨ, ਪ੍ਰਭ ਗੈ ਸਿਮਰਨ ਕਮਲ ਬਿਗਾਸਨ, ਪ੍ਰਭ ਗੈ ਸਿਮਰਨ ਅਨਹਦ ਚੁਨਕਾ।

ਜਨਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜਾ ਹਰ ਹਰ ਦੇਵਾ। ਹਰ ਹਰ ਜਨ ਕੇ ਮਾਲ ਖਜ਼ੀਨਾ, ਹਰ ਧਨ ਜਨ ਕੋ ਆਪ ਰਵਦੀਨਾ। ਹਰ ਹਰ ਜਨ ਕੇ ਊਟ ਸਤਾਣੀ, ਹਰ ਪ੍ਰਤਾਪ ਜਨ ਅਵਰਣਾ ਜਾਣੀ। ਓਤ ਪੋਤ ਜਨ ਹਰ ਸਰਾਤੇ, ਸੁਨ ਸਮਾਧ ਨਾਮ ਰਸਮਾਤੇ। ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਕੇਤੇ ਤਰੇ। ਪਾਰ ਜਾ ਤੇ ਹਰ ਕੋ ਨਾਮ, ਕਾਮ ਧੇਨ ਹਰ ਹਰ ਗੁਣ ਗਾਮ। ਸਭ ਤੇ

ਨਾਮ ਤੁਲ ਕਾ ਸ਼ਬਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋ ਹੇ ਸਲੂਕ। ਬਹੁ ਸ਼ਾਸਤਰ ਬਹੁ ਸੇਮ ਰਤੀ ਪੇਖੇ, ਸਰਬ ਢਡੂਲ ਪੂਜ ਸਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਅਸ਼ਟਪਦੀ ਜਾਪਦਾ ਵਿਗਿਆਨ ਸਭ ਧਿਆਨ, ਖੜ ਸ਼ਾਸਤਰ ਸੇਮ ਰਥ ਵਖਿਆਨ। ਯੋਗ ਅਭਿਆਸ ਕਰਮ ਧਰਮ ਗਿਰਿਆ, ਸਗਲ ਤਿਆਗ ਬਨ ਬੱਧੇ ਫਿਰਿਆ। ਅਨਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾ ਨਾਮੈ ਬਹੁ ਰਤਨਾ। ਸਰੀਰ ਘਟਾਏ ਹੋਮੈ ਕਰ ਰਾਤੀ, ਵਰਤ ਨੇਮ ਕਰੇ ਬਹੁ ਭਾਂਤੀ। ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ। ਨੌਖਣ ਬ੍ਰਿਥਮੀ ਬਿਰਾਜ ਜੀਵੈ, ਮਾਂ ਉਦਾਸ ਤਪੀਸਰ ਥੀਵੈ। ਅਗਰ ਮਾਏ ਹੋਮਦ ਪੁਰਾਨ, ਕਰਮ ਕਸ ਵਹਿ ਪ੍ਰਭੂਮ ਦਾ, ਨਿਵਲੀ ਕਰਮ ਕਰੈ ਬਹੁ ਆਸਨ। ਜੈਨ ਮਾਰਗ ਸੰਯਮਤ ਸਾਧਨ, ਨਿਮਕ ਨਿਮ ਕਰ ਸਰੀਰ ਘਟਾਵੈ, ਤਾਪੀ ਹੋਮੈ ਮੈਲ ਨਾ ਜਾਵੈ। ਅਰਗੇ ਨਾਮ ਸੰਸਰ ਕਛ ਨਾਹੇ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ। ਮਨ ਕਾਮਨਾ ਤੀਰ ਦੇ ਛੁਟੈ, ਗਰਭ ਘੁਮਾਨ ਨਾ ਮੰਤੈ ਹੁਟਾਏ। ਸੋਜ ਕਰੈ ਦਿਨ ਸਰ ਰਾਤ, ਮਨ ਕੀ ਮੈਲਾ ਤਨ ਤੇ ਜਾਤ। ਇਸ ਦੇਹੀ ਕੋ ਬਹੁ ਸਾਧਨਾ ਕਰੇ, ਮਨ ਤੇ ਗਬੂ ਨਾ ਵਿਖਿਆ ਟਰੈ। ਜਲ ਧੋਵੇ ਬਹੁ ਦਿਆ ਨੀਤ, ਸੁਧ ਕਵੇ ਕਾਛੀ ਭੀਤ। ਮਨ ਹਰਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਤੇ ਪਤਤ ਬਹੁ ਮੂਚ। ਬਹੁਤ ਸਿਆਣਪ ਜਮਕਾ ਭਾਉ ਵਿਆਪੈ, ਅਨਕ ਜਤਨ ਕਰ ਤ੍ਰਿਸ਼ਨਾ ਧਰਾਪੈ। ਭੇਖ ਅਨੇਕ ਅਗਨ ਨਹੀਂ ਪੁੱਜੈ, ਕੋਟ ਭਾਵ ਦੁਰਗੈ ਨੇ ਸਜੈ। ਛੂਟ ਸਨਾਹੀ ਊਭ ਪਿਆਲ, ਮੋਹ ਵਿਆਪੈ ਮਾਇਆ ਜਾਲ। ਅਬਰ ਕਰਤੂਤ ਸਗਲੀ ਜਮਡਾਨੈ, ਗੋਬਿੰਦ ਭਜਨ ਮਿੰਤਲ ਨਹੀਂ ਮਾਨੈ। ਅਰਖਾ ਨਾਮ ਜਬ ਦੁਖ ਜਾਏ, ਨਾਨਕ ਬੁੱਲੈ ਸਹਿ ਸੁਭਾਏ। ਚਾਰ ਪਦਾਰਥ ਜੇ ਕੋ

ਕੀ ਸਰਣੀ ਭਰਾ ਜਿਚਨ ਗੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕੇ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਹ ਸੰਗ ਜਾ ਕਾ ਮਠੇਬ ਮਹਾਨ ਆਪਸ ਕਹੋ ਜੋ ਜਾਣੇ ਨੀਚਾ ਸਹੂ ਗਨੀਏ ਸਭ ਤੇ ਉੱਚਾ ਜਾ ਕਾ ਮਨੁਏ ਸਗਲ ਕਿਰੀਨਾ ਹਰ ਹਰ ਨਾਮ ਦਿਨ ਘਟ ਘਟ ਸੀਨਾ ਮਨ ਬਨੇ ਤੇ ਬੁਰਾ ਮਿਠਾਨਾ ਪੇਖੈ ਸਗਲ ਸਠ ਸਾਜਨਾ ਸੂ ਦੁਗਦਨ ਸਮ ਦ੍ਰਿਸ਼ਟੇਤਾ ਨਾਨਕ ਪਾਪ ਪੁੰਨਈ ਲਿਪਾ ਨਿਰਧਨ ਗੋ ਧਨ ਦੇ ਰੋ ਨਾਮ ਨਿਥਾਮੇ ਗੋ ਨਾਮ ਤੇਰਾ ਥਾਮ ਨਿਮਾਨੇ ਗੋ ਪ੍ਰਭ ਤੇਰੋ ਮਹਾਨ ਸਗਲ ਘਟਾਂ ਗੋ ਦੇਵੋ ਦਾਨ ਕਰਨ ਗਰਾਮਨ ਹਾਰ ਸੁਵਾਮੀ ਸਗਲ ਘਟਾਂ ਕੇ ਅੰਤਰ ਜਾਮੀ ਆਪਣੀ ਗਤਮੇ ਜਾਨੋ ਆਪੇ ਆਪਨ ਸੰਗ ਆਪ ਪ੍ਰਭਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਬਰ ਨਾ ਜਾਨ ਸਕੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਅਰਗੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਊ ਤਮ ਕਿਰਿਆ ਸਾਹ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪਵ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸਨ ਰਸਨ ਬਖਾਨੀ ਸਗਲ ਥਾਨ ਤੇ ਉਤਮ ਥਾਨ ਨਾਨਕ ਜੇ ਘਟ ਵਸੈ ਹਰ ਨਾਮ ਸਲੋਕ ਨਿਰਗੁਣਿਆਰ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭਹੀਨਾਲ ਅਸ਼ਟਪਦੀ ਰਮਈਆ ਕੇ ਗੁਣ ਸੇਤ ਪੁਰਾਨੀ ਗਮਨ ਮੂਲ ਤੇ ਗਮਨ ਦ੍ਰਿਸ਼ਟਾਨੀ ਜਿੰਤੂ ਸਾਜ ਸਵਾਰ ਸਿੰਗਾਰਿਆ ਗਰਭ ਅਗਨ ਮੈਂ ਜਨੇ ਉਭਾਰਿਆ

ਸਿੱਝ ਜਾਏ। ਜੇ ਪ੍ਰਸਾਦ ਧਰ ਪ੍ਰਸੁਖ ਵਸੈ ਸੁਤ ਭਰਾਤ ਮੀਤ ਬਨਤਾ ਸੰਘਸੈ। ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮਲਾ। ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮੱਗਰੀ ਸੁਖ ਪ੍ਰਸਾਦ ਵਸਾ। ਦਿਨੇ ਹਸਤ ਪਾਵ ਕਰਨ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗਰਚਨਾ। ਐਸੇ ਦੁਖ ਮੁੜੰਦ ਵਿਆਪੇ ਨਾਨਕ ਕਾਲ ਲਿਓ ਪ੍ਰਵਿਆਪੇ। ਆਦੰਤ ਜੋ ਰਾਖਨ ਹਾਰ ਤਿਸਿਓ ਪ੍ਰੀਤ ਨਾ ਕਰਾ ਗਵਾਰ। ਜਾ ਕੀ ਸੇਵਾ ਨਮ ਨਿੰਦ ਪਾਵੈ ਦਾਸ ਮੂੜਾ ਮਨ ਨਹੀਂ ਲਾਵੈ। ਜੋ ਠਾਕੁਰ ਸਸ

ਸਨ ਸਹਿਸਮਾਤ ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਗਏ ਲਿਹ ਓੜ ਨਿਭਾਵੈ ਕਹਾਂ ਬੁਝਾਰਤ ਬੁੱਝੇ ਡੋਰਾ ਨਿਸਕਈਐ ਤੋ ਸਮਝੇ ਭੂਰਾ ਕਹਾਂ ਬਿਸਨ ਬਦ ਗਾਵੈ ਗੁੰਗ ਜਤਨ ਕਰੈ ਤੋ ਵੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂ ਆ ਉਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੁ ਆਵੇ ਨਾ ਚੀਤ ਜੋ ਬਹਿ ਰਾਈ ਤਾ ਸਿਉ ਪ੍ਰੀਤ ਬਲਵਾ ਕੇ ਗ੍ਰਹਿ ਭੀਤਰ ਬਸੇ ਅਣਦ ਕੇ ਰਮਾਇਆ ਰੰਗ ਰਸਾਏ ਦੜਗੜ ਮਾਨੈ ਮਨਹ ਪ੍ਰਤੀਤ ਕਾਲ ਨਾ ਆਵੇ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋ ਯਾਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖਲੇ ਵਾਪਨ ਕਰ ਕਰਮ ਤੂੰ ਠਾਕੁਰ ਤੁਮ ਪਹਿ ਅਰਦਾਸ ਜੀਉ ਬਿਨ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਹਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰਾ ਸੂਤਰ ਧਾਰੀ ਤੁਮ ਤੇ ਵਿਸ਼ਵ ਆਗਿਆਕਾਰੀ

ਐਸੋ ਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਮੰਤਾ ਸਾਧ ਜਨਾ ਕੀ ਆਚਰਜ ਕਥਾ ਅਸ਼ਟਪਦੀ ਸਾਧਕ ਸੰਗ ਮੁਖੂਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧਕ ਸੰਗ ਮਿਟੇ ਅਭਿਮਾਨ ਸਾਧਕ ਸੰਗ ਪ੍ਰਗਟੈ ਸੁਗਿਆਨ ਸਾਧਕ ਸੰਗ ਪੁਜੇ ਬ੍ਰਹਮ ਨੇਰਾ ਸਾਧ ਸੰਗ ਸਬੋਤ ਨਬੇਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਏਕ ਪਰ ਜਤਨ ਸਾਧਕੀ ਮਹਿਮਾ ਵਰਨੇ ਕੌਣ ਪਰਾਨੀ ਨਾਨਕ ਸਾਧਕੀ ਸੋਭਾ ਪਰ ਮਾਹੇ ਸਮਾਨੀ ਸਾਧਕ ਸੰਗ ਅਗੋਚਰ ਮਿਲਾਏ ਸਾਧਕ ਸਾਧਕ ਸੰਗ ਸਦਾ ਪਰ ਫੁਲਾਏ ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਛਾ ਸਾਧ ਸੰਗ ਵੇ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ ਸਾਧਕ ਸੰਗ ਨਾ ਕਤਮ ਹੁੰਦਾ ਵੈ ਸਾਧ ਸਾਧਕ ਸੰਗ ਸਦਾ ਸੁਖ ਪਾਵੈ ਸਾਧਕ ਸੰਗ ਨਾ ਕਤੂੰ ਧਾਵੈ ਸਾਧ ਸੰਗ ਅਸਤ ਮਨ ਪਾਵੈ ਸਾਧਕ ਸੰਗ ਮਾਇਆ ਤੇ ਬਿਨ ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ ਸਾਧ ਸੰਗ ਦੁਸ਼ਮਣ ਸਮੇਤ ਸਾਧੂ ਕਹਿ ਸੰਗ ਮਹਾਪਨੀਤ ਸਾਧ ਸੰਗ ਕਿਸੇ ਉਹਨੇ ਬੈਰ ਸਾਧਕ ਸੰਗ ਨਾ ਬਿੰਗਾ ਪੈਰ ਸਾਧਕ ਸੰਗ ਨਾ ਹੀ ਗੋਮੰਦਾ ਸਾਧ ਸੰਗ ਜਾਨੇ ਪਰਮਾਨੰਦਾ

ਮਾਤੇ ਗੁਣ ਤੇ ਦੂਰ ਸਾਧਗੀ ਮਾ ਰਹੀ ਭਰਪੂਰ ਸਾਧਗੀ ਸੋਭਾ ਕਾ ਨਾਹੀ ਅੰਤ ਸਾਧਗੀ ਸੋਭਾ ਸਦਾ ਬੇਅੰਤ ਸਾਧਗੀ ਸੋਭਾ ਊਚ ਤੇ ਉੱਚੀ ਸਾਧਗੀ ਸੋਭਾ ਮੂਚ ਤੇ ਮੁੱਛੀ ਸਾਧਗੀ ਸੋਭਾ ਸਾਧ ਬਨ ਆਈ ਨਾਨਕ ਸਾਧ ਪ੍ਰਭੇਦ ਨ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰਨਾ ਪੇਖੈ ਏਕਸ ਬਿਨ ਕੋਏ ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ।

ਵੇਦ ਪੁਰਾਣ ਸਿਮਰਤ ਬੁੱਝੇ ਮੂਲ ਸੁੱਖ ਮੈਂ ਜਾਣੇ ਅਸੂਲ ਚਾਹਵਰਨਾ ਕੋ ਦੇ ਉਪਦੇਸ਼ ਨਾਨਕ ਪੰਡਿਤ ਕੋ ਸਦਾ ਆਦੇਸ਼ ਬੀਜ ਮੰਤਰ ਸਰਬ ਕੋ ਗਿਆਨ ਚਾਹਵਰਨਾ ਮੈਂ ਜਪੇ ਗਉ ਨਾਮ

ਮੁਨ ਧਾਰੀ ਲਾਵੇ ਧਿਆਨ ਕਬੂ ਤੜ ਤੀਰਥ ਇਸ਼ਨਾਨ ਕਬੂ ਸਿਸਾਧਕ ਮੁਖ ਗਿਆਨ ਕਬੂ ਕੀਟ ਹਸਤ ਪਤੰਗ ਹੋਏ ਜੀਆ ਅਨਕ ਜੋਨ ਭਰਮੈ ਭਰਮੀਆ ਨਾਨਾ ਰੂਪ ਜੋ ਸਵਾਂਗੀ ਦਿਖਾਵੇ ਜੋ ਪ੍ਰਭਾਵੇ ਤੇ ਮੈਂ ਨਚਾਵੇ ਜੋ ਤਸ ਭਾਵੇ ਸੋਈ।

ਗਰਭਗਲੇ ਅਸ਼ਟਪਦੀ ਜਿਸਕੇ ਅੰਦਰ ਰਾਜ ਅਭਿਮਾਨ ਸੋ ਨਰਕ ਪਾਤੀ ਅਭਿਸਮਾਨ ਜੋ ਜਾਣੈ ਮੈਂ ਜੋ ਬਿਨਮੰਦ ਸੋਤ ਵਿਸ਼ਟਾ ਗਾ ਜੰਤ ਆਪਸ ਗੋ ਕਰਮੰਦ ਗਾਵੇ ਜਨਮ ਮਰੈ ਬਹੁ ਜੋਨ ਪ੍ਰਭਾਵੈ ਧਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖੰਦਾ ਗਿਆਨ ਕਰ ਕਿਰਪਾ ਸਕੇ ਹਿਰਦੈ ਗਰੀਬੀ ਵਸਾਵੈ ਨਾਨਕ ਈਹਾ ਮੁਕਤ ਆਗੇ ਸੁਖ ਪਾਵੈ ਧਨਵੰਤੋ ਕਰ ਕਰ ਬਾਵੈ ਤ੍ਰਿੰਨ ਸਮਾਨ ਕਾ ਸੰਗ ਨਾ ਜਾਵੈ ਬਹੁ ਲਸ਼ਕਰ ਮਾਨ ਕੁਪੁਰ ਕਰੇ ਆਸ ਬਲ ਭੀਤਰ ਥਾਕਾ ਹੋਏ ਬਿਨਾ ਸਪਤੇ ਆਪ ਜਾਣੇ ਬਲਵੰਤ ਕਿਨਮੇ ਹੋਏ ਜਾਏ ਬਸਮੰਤ ਕਿਸੇ ਨਾ ਬਦੇ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਗੁਰਪ੍ਰਸਾਦ ਜਾ ਕਾ ਮਿਟੇ ਅਭਿਮਾਨ ਸੋ ਜਨ ਨਾਨਕ ਦਰਗੇ ਪਰਮਾਨ ਕੋਟ ਕਰਮ ਕਰੈ ਹੋ ਕੋਟ ਕਰਮ ਕਰੈ ਹੋ ਧਾਰੇ ਸ਼ਰਮ ਪਾਵੇ ਸਗਲੇ ਬਿਰਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਗ ਸੁਰਗ ਫਿਰ ਫਿਰੇ ਅਵਤਾਰ ਅਨਕ ਜਤਨ ਕਰ ਆਤਮ ਨਹੀਂ

ਨਾਮ ਰੰਗ ਸਰਬ ਸੁਖ ਹੋਏ ਬੜਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਮ ਨੇ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਾਮ ਨ ਕਰਨੇ ਆਸ ਕੇ ਆਦਿ ਕਹਾਂ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਰਮਸ ਹੋਏ ਜੋ ਕਿਸ਼ਕੀਨੋ ਸਪਨਾ।

ਸੰਤ ਕੇ ਹੱਥੇ ਕੋ ਰੱਖੇ ਨਾ ਖੋਏ, ਸੰਤ ਕੇ ਦੁਖ ਨਿਧਾਨ ਭ੍ਰਸ਼ਟ ਹੋਏ। ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ, ਸੰਤ ਸੰਗ ਨਿੰਦਕ ਭੀ ਤਰੈ। ਸੰਤ ਕੇ ਦੁਖਨ ਤੇ ਮੁਖ ਭਵੈ, ਸੰਤਨ ਕੇ ਦੁਖਨ ਕਾਗ ਜੋ ਲਵੈ। ਸੰਤਨ ਕੇ ਦੁਖਨ ਸਰਬ ਜੋਨ ਪਾਏ, ਸੰਤ ਕੇ ਦੁਖਨ ਤ੍ਰਿਗਤ ਜੋਨ ਕਿਰਮਾਏ। ਸੰਤਨ ਕੇ ਦੁਖਨ ਤ੍ਰਿਸ਼ਨਾ ਮੈਂ ਜਲੈ, ਸੰਤ ਕੇ ਦੁਖਨ ਸਭ ਕੋ ਛਲੈ। ਸੰਤ ਕੇ ਦੁਖਨ ਤੇ ਸਭ ਜਾਏ, ਸੰਤ ਕੇ ਦੁਖਨ ਨੀਚ ਨੀਚ ਆਏ। ਸੰਤੋ ਕੀ ਗਾ ਥਾਮ ਕੋ ਰਾਹੇ, ਨਾਨਕ ਸੰਤ ਭਾਵੇ ਤਾਂ ਹੋਏ ਭੀਗਤ ਪਾਹੇ। ਸੰਤ ਕਾ ਨਿੰਦਕ ਮਹਾਤ ਤਾਈ, ਸੰਤ ਕਾ ਨਿੰਦਕ ਠਿਕਨ ਨਾ ਪਾਈ। ਸੰਤ ਕਾ ਨਿੰਦਕ ਮਹਾਤਿਹਾਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ।

ਜਿਸ ਪਰ ਬਪਨਾ ਕਿਰਪਾ ਕਰੇ ਸੋ ਸੇਵਕ ਕਉ ਕਿਸ ਤੇ ਡਰੈ ਜੈਸਾ ਸਾ ਤੈਸਾ ਦ੍ਰਿਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਦਤ ਸੀਜਿਆ ਗੁਰਪ੍ਰਸਾਦ ਤਤ ਸਭ ਬੁਝਿਆ ਜਬ ਦੇਖੋ ਤਬ ਸਭ ਕੁਛ ਮੂਲ ਨਾਨਕ ਸੋ ਸੁਖਮ ਸੋਈ ਅਸਤੂਲ ਨਾ ਕਿ ਜਨਮੇ ਨਾ ਕਿਛ ਮਰੇ ਆਪਨ ਚਲਤੇ ਆਪ ਹੀ ਕਰੇ ਆਪਨ ਜਾਮਨ ਦ੍ਰਿਸ਼ਟਨ ਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰੇਸ਼ਟ ਆਪੇ ਆਪ ਸਗਲ ਮੈਂ ਆਪ ਆਨਕ ਯੁਗ ਦਰਜ ਥਾਪ ਥਾਪ ਬਿਨਾਸੀ ਨਾਹੀ ਕਿਛ ਖੰਡ ਧਾਰਨ ਧਾਰਿਓ ਬ੍ਰਹਿਮੰਡ ਅਲਖ ਭੇ ਪੁਰਖ ਪ੍ਰਤਾਪ ਆਪ ਜਪਾਇਤਾ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾ ਬੰਤ ਸਗਲ ਸੰਸਾਰ ਉਦਰੇ ਤਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰ ਨਾਪੇ ਮੇਲ ਲਏ ਕਿਰਪਾਲ ਗੁਰ ਕਾ ਸ਼ਬਦ ਭਏ ਨਿਹਾਲ ਉਨਕੀ ਸੇਵਾ ਸੋਈ ਲਾਗੇ ਸਨੂ ਕਿਰਪਾ ਕਰੇ ਬੜਭਾਗੇ ਨਾਮ ਜਪਤ ਪਾਵੇ ਵਿਸਰਾਮ ਨਾਨਕ ਤਿਨ ਪ੍ਰਕੋਤਮ ਕਰਮਾਨ ਜੋ ਕਿਛ ਕਰੇ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੇ ਹਰ ਸੰਗ ਸਹਿ ਸੁਭਾਏ ਹੋਵੇ ਸੋ ਹੋਏ ਕਰਨੇ ਹਰ ਪਛਾਣੇ ਸੋ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਬਜੇ ਤਸ ਮਾਹੇ ਸਮਾਏ ਸੁਖ ਨਿਧਾਨ ਉਨਹੋ ਬਨੇ ਆਏ

ਹਿਰਦੇ ਸਤਿਮੁ ਕਹਿਤ। ਸਾਚੀ ਦ੍ਰਿੜ ਸਾਚਾ ਆਗਾਰ, ਸਚ ਵਰਤੇ ਸਾਚਾ ਪਾਸਾਰ, ਪਾਰ ਬ੍ਰਹਮ ਜਨ ਸਚ ਕਰ ਜਾਤਾ, ਨਾਨਕ ਸੋ ਜਨ ਸਤ ਸਮਾਤਾ। ਸਲੋਕ ਰੂਪ ਨਾ ਰੇਖ ਨਾ ਰੰਗ ਕੇਸ਼, ਤ੍ਰਿਗੁਣ ਦੇ ਪ੍ਰਭਿੰਨ ਸਹਿ ਬੁਝਾਏ ਨਾਨਕਾ, ਜਿਸੋ ਵੈ ਸੋ ਪ੍ਰਸੰਨ ਅਸ਼ਟਪਦੀ। ਅਭਿਨਾਸੀ ਪਰ ਮਨ ਮੈਂ ਰਾਖ, ਮਾਨੁਕੀ ਤੂੰ ਪ੍ਰੀਤਿਆਗ, ਤਿਸਤੇ ਪਰਾ ਨਾਹੀਂ ਕੁਛ ਕੋਏ, ਸਰਬ ਨਿਰੰਤਰ ਏਕੋ ਸੋਏ, ਆਪੇ ਬਿਨਾ ਆਪੇ ਦਾਨ, ਗਹਿਰ ਗੰਭੀਰ ਗੀਰ ਸੁਜਨ, ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ, ਕਿਰਪਾ ਨਿਧਾਨ ਦਿਆਲ ਬਖਸ਼ੰਦ। ਸਾ ਤੇਰੇ ਕੀ ਚਰਣੀ ਪਾਉ, ਨਾਨਕ ਮਨ ਇਹਮ ਰਾਓ, ਮਨਸਾ ਪੂਰਨ ਸਰਨਾ ਜੋਗ, ਜੋਗਰ ਪਾਇਆ ਸੋਈ ਹੋਗ। ਹਰਨ ਭਰਨ ਜਾਕਾ ਨੇਤਰ ਫੋਰ, ਤਿਸਕਾ ਮੰਤਰ ਨਾ ਜਾਣੇ ਹੋਰ, ਅਣਦਰੂ ਮੰਗਲ ਸਤ ਜਾਗੇ, ਸਰਬ ਥੋਕ ਸੁਣੀਏ ਘਰ, ਤਾਂ ਕੇ ਰਾਜ ਮੈਂ ਰਾਜ, ਯੋਗ ਮੈਂ ਜੋਗੀ, ਤਾ ਮੈਂ ਤਫੀਸਰ ਗ੍ਰਸਤ ਮੈਂ ਭੋਗੀ, ਧਿਆਏ ਧਿਆਏ ਭਗਤੈ ਸੁਖ ਪਾਇਆ, ਨਾਨਕ ਤਿਸ ਵਰਗਾ ਕਿਨੇ ਅੰਤਰਾ ਪਾਇਆ। ਜਾ ਕੀ ਲੀਲਾ ਕਿਮਿਤ ਨਾਹੇ, ਸਗਲ ਦੇਵ ਹਾਰੇ ਵਗਾਹੇ, ਪਿਤਾ ਕਾ ਜਨਮ ਕੇ ਜਾਣੇ ਪੂਤ, ਸਗਲ ਪਰੋਹੀ ਆਪਣੇ ਸੂਤ, ਸਮਤ ਗਿਆਨ ਧਿਆਨ ਜਿੰਦੇ, ਜਨਦਾਸ ਨਾਮ ਧਿਆਵੇਂ ਸੇ, ਤੇ ਗੁਣ ਮੈਂ ਜਾਗੋ ਭਰਮਾਏ, ਜਨਮ ਮਰਾਏ ਫਿਰ ਆਵੈ ਜਾਏ,

ਆਈ ਸਭ ਗੜ ਦਿਸਕੇ ਸਭ ਦਿਸਕੇ ਠਾਉ ਜਬ ਜਬ ਜੀਵੇ ਨਾਨਕ ਹਰਨਾਉ ਨਾਮ ਕੇ ਧਾਰੇ ਸਗਲੇ ਜੰਦ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਨਣ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਬਾਥਾ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰੀਆਂ ਸਭ ਭਵਨ ਨਾਮ ਕੇ ਸੰਗ ਤਰੇ ਸੁਨ ਸਰਵਨ ਕਰ ਕਿਰਪਾ ਸਪਨੇ ਨਾਮ ਲਾਏ ਨਾਨਕ ਚੌਥੇ ਪਦਮੇ ਸੂ ਜਨ ਗਦ ਪਾਏ ਰੂਪ ਸਤ ਜਾਗਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਗੀ ਬਾਣੀ ਸਤਿਪੁਰਖ ਸਭ ਮਾਏ ਸਮਾਣੀ ਸਤ ਕਰਮ ਜਾਗੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਣੀ ਨਿਰਮਲ ਨਿਰਮਲ ਜਿਸੇ ਭਜਾਏ ਤਿਸੇ ਸਭ ਭਲੀ ਸਤਨਾਮ ਪ੍ਰਭਗਾ ਸੁਖਦਾਈ ਵਿਸਵਾਸ ਸਤਨਾਨ ਗੁਰਤੇ ਪਾਈ ਸਤ ਭਜਨ ਸਾਧ ਉਪਦੇ ਸਤੇ ਜਨ ਜਾਗੇ ਰਦਾ ਪ੍ਰਵੇ ਸਤ ਨਿਰਤ ਬੁੱਝੇ ਜੈ ਕੋਏ ਨਾਮ ਜਪ ਤਾਗੀ ਗਤ ਹੋਏ ਆਪ ਸਤ ਕੀਆ ਸਭ ਸਾਤੇ ਆਪੇ ਜਾਣੇ ਅਪਨਿਮਿਤ ਗਤ ਜਿਸਕੇ ਸਰਸੋ ਕਰਨੇ ਹਾਰ ਵਰਨਾ ਬੂਝ ਕਰਤ ਵਿਚਾਰ ਕਰਤੇ ਕੀਮਿਤ ਨਾ ਜਾਣੇ ਕੀਆ ਨਾਨਕ ਜੋਤ ਸੁਭਾਵੇ ਸੁਵਰਤੀਆ ਬਿਸਮਨ ਬਿਸਮ ਭਏ ਬਿਸਮਾਦ ਜਿਨ ਬੁਝਾ ਤਿਸ ਆਇਆ ਸਵਾਦ ਪ੍ਰਭ ਕੇ ਰੰਗ ਰਾਜਨ ਰਹੇ ਗੁਰ ਕੈ ਭਜਨ ਪਦਾਰਥ ਲਹੇ ਓਏ ਦਾਤੇ ਤੂੰ ਕੱਟ ਨਹਾਰ ਜਾ ਕੇ ਸੰਗ ਤਰਾ ਸੰਸਾਰ ਜਨ ਕਾ ਸੇਵਕ ਸੋਭਟ ਭਾਗੀ ਜਨ ਕੈ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰਪ੍ਰਸਾਦ ਨਾਨਕ ਫਲ ਪਾਵੈ ਸਰੋ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਵੇਖਣਹਾਰ ਨਾਮ ਸਤ ਸਤ ਧਿਆਮਨਹਾਰ ਆਪ ਸਤ ਸਤ ਸਭਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸੱਚ ਸੁਨਤਾ ਬੁਝਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸੁਰ ਬਿਰਦੇ ਜਨ ਮਾਨਿਆ ਕਰਨ ਕਰਾਮ ਦਿਲ ਮੂਲ ਪਛਾਨਿਆ ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਪੈਦੇ ਨਿਰਭੋਏ ਬਸਾਨਾ ਸਿਵ ਜਾ ਤਿਸ ਮਾਏ ਸਮਾਨਾ ਬਸਤ ਮਾਹੇ ਲੇ ਬਸਤ ਗਿਡਾਈ ਤਾਗੋ ਭਿੰਨਾ ਕਹਿਣਾ ਜਾਈ

ਸੋ ਸੇਵਕ ਗੁਰ ਕੀ ਬਦਲੇ, ਬੀਸ ਵਿਸਵੇ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ, ਸੋ ਸਤਿਗੁਰੁ ਜਿਸ ਹਿਰਦੇ ਹਰ ਨਾਉ ਅਨਕ ਬਾਰ, ਗੁਰੂ ਕੋ ਬਲ ਜਾਓ, ਸਰਮ ਨਿਧਾਨ ਜੀ ਕਾ ਦਾਤਾ, ਆੜ ਪੈਰ ਪਾਰ ਬ੍ਰਹਮ ਰੰਗ ਰਾਤਾ, ਬ੍ਰਹਮੈ ਜਨ ਜਨਮੈ ਪਾਰ ਬ੍ਰਹਮ, ਇੱਕ ਆਪ ਨਹੀਂ ਕਿਛ ਭਰਮ ਸਹਿ ਸਿਆਨ ਮਿਲਿਆ ਨਾ ਜਾਈਐ, ਨਾਨਕ ਐਸਾ ਗੁਰ ਵਡਭਾਗੀ ਪਾਈਐ, ਸਬਲ ਦਰਸ਼ਨ ਬੇਖਤ ਪੁਨੀਤ, ਪਰਸਤ ਚਰਨ ਗਤ ਨਿਰਮਲ ਰੀਤ, ਭਿੱਟ ਸੰਗ ਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗੇ ਗਵੇ, ਸੁਨਗਰ ਭਜਨ ਕਰਨ ਆਗਾਨੇ, ਮਨ ਸੰਤੋ ਗਾਤਮ ਪਤੀਆਨੇ, ਪੂਰਾ ਗੁਰਖੇ ਵਜਾਕਾ ਮੰਤਰ, ਅੰਮ੍ਰਿਤ ਦਿਸ਼ਟ ਪੇਕੇ ਵ ਸੰਤ ਗੁਣ ਬੇਅੰਤ, ਕੀਮਤ ਨਹੀਂ ਪਾਏ, ਨਾਨਕ ਜਿਸ ਭਾਵਿਤ ਸਲਾਏ ਮਿਲਾਏ, ਜੇ ਬਾਏ ਕੁਸਤ ਅਨੇਕ, ਸਤਪੁਰਖ ਪੂਰਨ ਵਿਵੇਕ, ਕਹ ਬੋਲਾਂ ਪਹੁੰਚਤ ਪ੍ਰਾਣੀ, ਅਗਮ ਅਗੋਚਰ ਪ੍ਰਭ ਨਿਰਬਾਨੀ, ਨਿਰਾਹਾਰ ਨਿਰਵੈਰ ਸੁਖਦਾਈ, ਤਾਂ ਕੀ ਕੀਮਤ ਕਹਿਣੇ ਨਾ ਪਾਈ, ਅਨਕ ਭਗਤ ਬੰਧਨਿਤ ਕਰਹੇ, ਚਰਨ ਕਮਲ ਹਿਰਦੈ ਸਿਮਰਹੇ, ਸਦਵਲੇ ਹਾਰੀ ਸਤਿਗੁਰ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ, ਇਹ ਹਰ ਰਸ ਪਾਵੇ ਜਨ ਕੋਏ, ਅੰਮ੍ਰਿਤ ਪੀਵੇ ਅੰਮ੍ਰਿਤ ਸੋ ਹੋਏ,

ਵਰਗਾਸੇ ਨਾਨਕ ਭਰਮੋ ਦੁਖ ਤੈ ਤੇ ਨਾਸੇ। ਤਪਤ ਮਾਏ ਠੰਡ ਵਰਤਾਈ, ਅਨੰਤ ਵਿਆਹ ਦੁਖ ਨਾਠੇ ਭਾਈ। ਜਨਮ ਮਰਨ ਗਏ ਬਿਟੇ ਦੇਸੇ, ਸਾਧੂ ਗਏ ਪੂਰਨ ਦੇਸੇ। ਭਾਉ ਚੁੱਕਾ ਨਿਰਭੋਏ ਬਸੇ, ਸਗਲ ਵਿਆਦ ਮੰਤੇ ਖੈ ਨਸੇ। ਜਿਸਕਾ ਸਾਤਨ ਕਿਰਪਾ ਧਾਰੀ, ਸਾ ਸੰਗ ਜਪਨਾ ਮੁਰਾਰੀ। ਤਿਤ ਪਾਈ ਚੁੱਕੇ ਭ੍ਰਮ, ਗਮਨ ਸੁਨ ਨਾਨਕ ਹਰ ਹਰ ਜਸ ਰਵਨ। ਨਿਰਗੁਣ ਆਪ ਸਰਗੁਣ ਵੀ, ਉਹੀ ਕਲਾ ਧਾਰ ਦਿਨ ਸਗਲੀ ਮੋਹੀ। ਆਪਣੇ ਚਰਿਤ ਪ੍ਰਭਾ ਬਣਾਏ, ਆਪਣੀ ਕੀਮਤ ਆਪੇ ਪਾਏ। ਹਰ ਬਿਨ ਦੂਜਾ ਨਾਹੀ ਕੋਏ, ਸਰਬ ਨਿਰੰਤਰ ਏਕੋ ਸੋਏ। ਓਦ ਬੋਧ ਰਵਿਆ ਰੂਪ ਰੰਗ, ਭਏ ਪ੍ਰਗਾ ਸਾਧ ਕੈ ਸੰਗ। ਰਾਜ ਰਚਨਾ ਆਪਣੀ ਗਲ ਧਾਰੀ, ਅਨਕ ਬਾਰ ਨਾਨਕ ਬਲਿਹਾਰੀ। ਸਲੋਕ ਸਾਥ ਨਾ ਚਾਲੈ ਬਿਨ ਭਜਨ, ਵਿਖਿਆ ਸਗਲੀ ਸ਼ਾਰ। ਹਰ ਹਰ ਨਾਮ ਕਮਾਵਨਾ, ਨਾਨਕ ਇਹੋ ਧਾਨੁ ਸਾਰ। ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ, ਏਕ ਸਿਮਰ ਨਾਮ ਆਧਾਰ। ਅਬਰ ਪਾਪ ਸਮੀਤ ਵਿਸਾਰੋ, ਚਰਨ ਕਮਲ ਹਿਰਦਮੈ ਉਰ ਧਾਰੋ। ਕਰਨ ਕਾਰਨ ਸੋ ਪ੍ਰਭ ਸਮਰਥ, ਦੜਕੜ ਗਹ ਹੋ ਨਾ ਮਰਵਤ। ਇਹ ਧਨ ਸੰਚੋ ਹੋਵੋ ਭਗਵੰਤ, ਸੰਤ ਜਨਾ ਕਾ ਨਿਰਮਲ ਮੰਤ। ਏਕ ਆਸ ਰਾਖੋ ਮਨ ਮਾਹੇ, ਸਰਬ ਰੋਗ ਨਾਨਕ ਮਿਟ ਜਾਹੇ। ਜਿਸ ਧਨ ਕੋ ਚਾਰ ਕੁੰਟ ਉੜਤਾਵੈ, ਸੋ ਧਨ ਹਰ ਸੇਵਾ ਤੇ ਪਾਵੈ। ਜਿਸ ਸੁਖ ਕੋ ਅਨਿਤ ਬਾਂਛੇ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ। ਜਿਸ ਸੋਭਾ ਕੋ ਕਰੇ ਭਲੀ ਕਰਨੀ, ਸਾ ਸੋਭਾ ਭਜ ਹਰ ਕੀ ਸਰਣੀ। ਅਨ ਕੋ ਪਾਵੀ ਰੋਗ ਨਾ ਜਾਏ, ਰੋਗ ਮਿਟੇ ਹਰ ਆਪ ਖਦਲਾਏ। ਸਰਬ ਨਿਧਾਨ ਮੈਂ ਹਰ ਨਾਮ ਨਿਧਾਨ,

ਹਰ ਸੋਏ, ਕਲ ਤਾਤੀ ਠੰਡਾ ਹਰ ਨਾਉ, ਸਿਮਰ ਸਿਮਰ ਸਦਾ ਸੁਖ ਪਾਓ, ਭਾਵਿਨ ਸਹਿ ਪੂਰਨ ਹੋਏ ਆਸ, ਭਗਤ ਪਾਏ ਆਤਮ ਪ੍ਰਗਾਸ, ਤਿਤ ਕਰ ਜਾਏ ਬਸੇ ਅਬਿਨਾਸੀ, ਕਹੋ ਨਾਨਕ ਕਾਟੀ ਜਮ ਫਾਸੀ, ਤਤ ਵਿਚਾਰ ਕਹੇ ਜਨ ਸਾਚਾ, ਜਨਮ ਮਰੈ ਸੋ ਕਾਚੋ ਕਾਚਾ।

ਸਿਮਰਤ ਸਾਸਤ ਵੇਦ ਵਿਚਾਰੇ, ਹਰ ਕੀ ਭਗਤ ਕਰੋ ਮਨ ਲਾਏ, ਮਨ ਮੰਜਤ ਨਾਨਕ ਫਲ ਪਾਏ, ਸੰਗਨਾ ਚਾਲ ਤੇਰੇ ਧਨਾ, ਤਿਉਂ ਕਿਆ ਲਪਟਾਵੇ ਮੂਰਖ ਮਨਾ, ਸੁਤ ਮੀਤ ਕੁਟਮ ਅਰ ਬਨਤਾ, ਇੰਤੇ ਕਹ ਹਉ ਤੁਮ ਕਮਨ ਸਨਾਥਾ, ਰਾਜ ਰੰਗ ਮਾਇਆ ਵਿਸਥਾਰ, ਇੰਤੇ ਕਹ ਹਉ ਕਮਨ ਛੁਟਕਾਰ।

ਪ੍ਰਭ ਤੁਮੇ ਧਿਆਵ ਚਰਨ ਕਮਲ ਸਿਉ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏ ਕੋਟੇ ਕੁਆ ਧਾਰ ਨਾਨਕ ਮਾਂਗੇ ਨਾਮ ਪ੍ਰਭਸਾਰ ਪ੍ਰਭ ਕੀ ਦੁਸ਼ਟ ਮਾਂ ਸੁਖ ਹੋਏ ਰਸ ਪਾਵੇ ਬਿਰਲਾ ਖੋਏ ਜਿਨ ਜਾਖਿਆ ਸੇ ਚੰਦਰ ਬਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੋ ਭਰ ਪਰੇ ਪ੍ਰੇਮ ਰਸ ਰੰਗ ਉਪਜੇ ਚਾਉ ਸਾਧ ਕੈ ਸੰਗ ਪਰੇ ਸਰਨ ਆਨਸਭ ਤਿਆਗ ਅੰਤਰ ਪ੍ਰਕਾਸ਼ ਅੰਤਿਲ ਵਿਰਾਗ ਪਟਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਥੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨਗੋ ਪ੍ਰਭ ਹੋਇਓ ਦਿਆਲ ਸੇਵਕ ਕੀਨੋ ਸਦਾ ਨਿਹਾਲ ਬੰਧਨ ਗਾਢ ਮੁਖ ਜਨ ਭਇਆ ਜਨਮ ਮਰਨ ਦੁਖ ਭਰਮ ਗਇਆ ਇਸ਼ਪੁਨੀ ਸਰਦਾ ਸਭ ਪੂਰੀ ਰਵ ਰਿਆ ਸਤ ਸੰਗ ਹਜੂਰੀ ਜਿਸਗਾ ਸਾ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋਗੋ ਬਿਸਰੇ ਜੇ ਘਾਲ ਨਾ ਭਾਨੈ ਸੋਗੋ ਬਿਸਰੇ ਜੇ ਕੀਆ ਜਾਣੈ ਸੋਗੋ ਬਿਸਰੇ ਜਿਨ ਸਭ ਕੁਛ ਦੀਆ ਸੋਗੋ ਬਿਸਰੇ ਜੇ ਜੀਵਨ ਜੀਆ ਸੋਗੋ ਬਿਸਰੇ ਜੇ ਅਗਨ ਮੈਂ ਰਾਖੇ ਗੁਰਪ੍ਰਸਾਦ ਕੋ ਬਿਰਲਾ ਰਾਖੈ ਸੋਗੋ ਬਿਸਰੇ ਜੇ ਵਿਖਤੇ ਕਾਢੈ ਜਨਮ ਜਨਮ ਕਾ ਟੂਟਾ ਗੰਢੈ ਗੁਰਪੂਰੇ ਤਤ ਇਹ ਬੁਝਾਇਆ ਪ੍ਰਭਨਾ ਨਾਨਕ ਜਨ ਧਿਆਇਆ

ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬੈ ਕੁੰਡ ਮੁਕਤ ਮੋਖ ਪਾਏ ਏ ਗਨਮ ਕਰਕੇ ਗੁਣ ਗਾਏ ਅਨੁਗਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਉਹ ਭੋਜਨ ਗਾ ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰਨੀਤ ਭਲੀ ਸੋ ਕਰਨੀ ਸੋਭਾ।

ਤਾਂ ਮੈਂ ਮੋਹ ਭਰਮ ਬੈ ਭਾਰ ਦੁੱਖ ਸੁਖ ਮਾਨ ਅਪਮਾਨ ਅਨਗ ਪ੍ਰਕਾਰ ਕੀ ਅਵਖਿਆਨ ਆਪਣ ਖੇਲ ਆਪ ਕਰ ਦੇਖੇ ਖੇਲ ਸੰਕੋਚੇ ਤਉ ਨਾਨਕ ਇੱਕ ਜਾਂ ਅਵਗਤ ਭਗਤ ਆਪ ਜਾਂ ਪਸਰੇ ਪਾਸ ਹਾਰ ਸੰਤ ਪ੍ਰਤਾਪ ਤੂੰ ਪਾਕਾ ਆਪੇ ਧਨੁਨ ਕੀ ਸੋਭਾ ਰੂਹ ਪਨੀ ਆਪੇ ਕੌਤਾ ਕਰੇ ਆਣ

ਦਰਬਾਰ ਨਾਨਕੇ ਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾ ਰਾਸ਼ਟਰਪਤੀ ਆਪ ਕਦੇ ਆਪ ਸੁਣੇ ਹਾਰ ਆਪੇ ਗਾ ਵਿਸਾਰ ਜਾਤ ਸੁਭਾਵਿਤ ਸੁਰਟੂ ਪਾਏ ਆਪਣੇ ਬਾਣੇ ਲਾਏ ਸਮਾਏ ਤੁਮਦੇ ਭਿੰਨ ਨਹੀਂ ਕਿਛ ਹੋਇਆ ਆਪਣ ਸੋ ਸਭ ਜਗਤ ਪਰੋਏ ਜਾਗੋ ਪ੍ਰਭ ਜੀ ਆਪ ਬੁਝਾਏ ਸਚਨਾਮ ਸੋਈ ਜਨ ਪਾਏ ਸੋ ਸਮਦਰਸੀ ਦਦਗਾ।

ਜਿਸ ਭਾਵਿਤ ਸਲਾਹੇ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਦਰ ਵਿਸ਼ਵਾਸ ਕਰ ਬਾਨਿਆ ਕਰਨਹਾਰ ਨਾਨਕ ਜਾਣਿਆ ਜਨ ਲਾਗਾ ਰੇਖੇ ਨਾਚ ਦਸਕੀ ਆਸਨਾ ਬਿਰਥੀ ਜਾਏ ਸੇਵਕ ਹੋ ਸੇਵਾ ਬਨਿਆਏ ਹੁਕਮ ਪੂਜ ਪਰਮਤ ਬਾਈ ਸਿਉ ਪ੍ਰਣਈ ਵਿਚਾਰ ਜਾਗੇ ਮਨ ਵਸਿਆ ਨਿਰੰਕਾਰ ਮੰਦਨ ਦੂਰ ਪਏ ਨਿਰਵੈਰ ਅੰਦਰ ਪੂਜੇ ਗੁਰ ਕੇ ਪੈਰੇ ਲੋਕ ਸੁਖੀਏ ਪ੍ਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪਰ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਖਾ ਕਰੋ ਉਧਾਰ ਅੰਮ੍ਰਿਤ ਬਚਨ ਅਰਕੇ ਗੁਣ ਗਾਓ ਪ੍ਰਾਣ ਤਰਨ ਗਾ ਇਹਾ ਸਵਾਓ ਆੜ ਪੈਰ ਪ੍ਰਭੇਖੋ ਨੇਰਾ ਮਿਟਿਆ ਗਿਆਨ ਮਿੰਸੇ ਅੰਧੇਰਾ ਸੁਨਬਦੇ ਸਿਰ ਦੇ ਬਸਾਓ ਮਨ ਛੇ ਨਾਨਕ ਫਲ ਪਾਵੋ ਹਲਤ ਪਲ ਦੁਏ ਲਿਓ ਸਵਾਰ ਰਾਮ ਨਾਮ ਮੰਤਰ ਉਰਤਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਬਸੇ ਤਸਾਜ ਪ੍ਰੀਖਿਆ

ਸਿਆ ਗਤ ਸਾ ਕਰਮ ਪੌਣ ਬਾਣੀ ਬੈ ਸੰਤਰ ਮਾਹੇ ਚਾਰ ਗੁਣ ਦੈ ਤਸੇ ਸਮਾਹੇ ਤਿਸਤੇ ਭਿੰਨ ਹੀ ਕੋਠਾ ਉਂਗਰ ਪ੍ਰਸਾਦ ਨਾਨਕ ਸੁਖ ਪਾਉ ਵੇਦ ਪੁਰਾਨ ਸਿਮਰਤ ਮੈਂ ਦੇਖ ਸਸੀਅਰ ਸੂਰ ਨਖਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਅਡੋਲਾ ਕਬ ਹੂੰ ਡੋਲੈ ਸਰਬ ਕਲਾ ਕਰ ਖੇਲੈ ਖੇਲ ਮੋਲ ਨਾ ਪਾਈਏ ਗੁਣੇ ਅਮੋਲ ਸਰਬ ਜੋਤ ਮੈਂ ਜਾ ਕੀ ਜੋ

ਆਗੀ ਗਤਬਿੰਦ ਕਹੀ ਨਾ ਜਾਏ, ਦੂਸਰੋ ਏਤਾ ਸੋ ਜੀ ਪਾਏ, ਜਿਸਕਾ ਕੀਆ ਸਭ ਪ੍ਰਵਾਨ, ਗੁਰਪ੍ਰਸਾਦ ਨਾਨਕ ਇਹੋ ਜਾਨ। ਜੋ ਜਾਣੈ

ਕਰ ਪ੍ਰਸਾਦ ਦਿਆ ਪ੍ਰਭਧਾਰੀ, ਨਾਨਕ ਰਵੀ ਖੇਪ ਹਮਾਰੀ, ਪ੍ਰਭੂ ਕੀ ਉਸਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ, ਸੁਖਮਨੀ ਸਹਿਜ ਗੋਬਿੰਦ ਗੁਰਨਾਮ, ਜਿਸ ਮਨ ਬਸੇ ਸੋਤ ਨਿਧਾਨ, ਸਰਬ ਇੱਛਾ ਤਾ ਕੀ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ, ਸਭ ਤੇ ਊਚ ਪਾਏ ਅਸਥਾਨ, ਬਹੁਰ ਨ ਹੋਵੇ ਆਮਨ ਜਾਨ, ਅਰਤਨ ਖਾੜ ਚਲੈ ਜਨ ਸੋਏ, ਨਾਨਕ ਜਿਸੇ ਪ੍ਰਾਪਤ ਹੋਏ, ਖੇਮ ਸਾਂਤ ਰਿਧ ਨਵ ਰਿਧ, ਬੁੱਧ ਗਿਆਨ ਸਰਬਥੈ ਸਿੱਧ, ਵਿਦਿਆ ਤਪ ਯੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਉਤਮ ਇਸ਼ਨਾਨ, ਚਾਰ ਪਦਾਰਥ ਕਮਲ ਪ੍ਰਗਾਸ,

ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵੈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵੈ ਜੇ ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ

ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਐ ਹੁਕਮੇ ਅੰਦਰ ਸਭ ਕੋ

ਬੋਲਣ ਬੋਲੀਏ ਜਿੱਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ।

ਇੱਕ ਦੇਹ ਬੁਝਾਈ ਸਭਨਾ ਦੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਏ ਕਰੀ ਜੇ ਤੀਸਰ ਠੀ ਉਪਾਈ ਵੇਖਾਂ ਵਿਣ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਦੀ ਆਕਾਂ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ।

ਦਿਵਸ ਧਰੇ। ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇਹਾ ਕੋਇ ਨ ਸੁਜਈ ਜੇ ਤਿਸ ਗੁਣ ਕੋਇ ਕਰੇ। ਸੁਣਿਆ ਸਿੱਧ ਪੀਰ ਸੁਰ

ਤਾਰ ਅਸੰਖ ਮੂਰਖ ਅੰਧ ਕੋਹਰ ਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ

ਫਿਰ ਧਰਮੰ ਅਲਾਹ ਕਰਮੰ ਸਰਬੰ ਦਾਤਾ ਸਰਬੰ ਗਿਆਤਾ ਸਰਬੰ ਪਾਨੇ ਸਰਬੰ ਮਾਨੇ ਸਰਬੰ ਪ੍ਰਾਨੰ ਸਰਬੰ ਤ੍ਰਾਨੰ ਸਰਬੰ ਭੁਗਤਾ ਸਰਬੰ ਜੁਗਤਾ ਸਰਬੰ ਦੇਵੰ ਸਰਬੰ ਪਹਿਵੰ।

ਆਤ ਦੁੱਧ ਪ੍ਰਚਾਨ ਮਿਤ ਗਾਤਿਆ ਖੰਡ ਅਰਿਸੇ ਕਰਮ ਦ੍ਰਿਸੇ ਧਰਮ ਸਰਬਾ ਪ੍ਰਨਾਡੇ ਅੰਡੜ ਬਾਡੇ ਚਾਦਰੀ ਸ਼ਾਂਤ ਵੈ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀ ਅੰਗ ਕਰੀ ਅੰਗ ਨਿਰਨਾਮੇ ਕਾਮੇ ਭਜੰਗ ਪ੍ਰਿਆਸੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ

ਪਵਿੱਤ ਹੋਏ ਸੇਜਨਾ ਜਿਨੀ ਹਰਿ ਧਿਆਇਆ, ਹਰਿ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕਟੰਬ ਸਹਿਤ ਸਿਉ,

ਸੰਭਾਲੇ। ਆਪ ਛੱਡ ਸਦਾ ਰਹੇ ਪਰਨੇ, ਗੁਰਬਿਨੇ ਅਵਰ ਨ ਜਾਣੇ ਕੋਇ, ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਵੇ ਮੁਖ ਹੋਵੇ, ਬਿਨ ਸਤਿਗੁਰ ਮੁਕਤ ਨ ਪਾਵੇ, ਪਾਵੇ ਮੁਕਤ ਨ ਹੋਰ ਥੈ ਕੋਈ, ਪੁੱਛੋ ਵਿਵੇਕੀਆ ਜਾਏ। ਅਨੇਕ ਜੂਨੀ ਭਰਮੇ ਆਵੇ, ਬਿਨ ਸਤਿਗੁਰ ਮੁਕਤ ਨ ਪਾਏ, ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਲਵਾ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ, ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ। ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ, ਪੰਜ ਬਾਣੀਆਂ ਦਾ ਨਿਤਨੇਮ, ਸਾਹਿਬਾਂ ਵੱਲੋਂ ਬਖਸ਼ਿਸ਼ ਮੁੱਖ ਵਾਕ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਦੀ ਰਹਿਮਤ ਕਾਰਨ ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਦੀ। ਸੋ ਆਓ ਹੁਣ ਸ੍ਰੀ ਆਸਾ ਜੀ ਦੇ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਸਰਬਜੀਤ ਸਿੰਘ ਲਾਡੀ, ਸ੍ਰੀ ਦਰਬਾਰ ਸਾਹਿਬ ਵਾਲੇ ਅਤੇ ਰਾਗੀ ਜਥਾ, ਉਹਨਾਂ ਪਾਸੋਂ ਬੜੇ ਪਿਆਰ ਨਾਲ ਸਰਵਣ ਕਰੀਏ ਜੀ। ਸੋ ਆਪ ਸੰਗਤਾਂ ਨੂੰ ਬੇਨਤੀ ਹੈ, ਆਉਣ ਵਾਲੇ ਸ਼ੁੱਕਰਵਾਰ, ਸ਼ਨੀਵਾਰ ਸ਼ਾਮ ਨੂੰ ਅਤੇ ਐਤਵਾਰ ਦੇ ਦੁਪਹਿਰ ਦੇ ਦੀਵਾਨਾਂ ਵਿੱਚ ਜੋ ਰਾਗ ਸ੍ਰੀ ਰਾਗ ਅਤੇ ਤਲੰਗ ਰਾਗ ਦੇ ਆਧਾਰ ਤੇ ਕੀਰਤਨ ਦਰਬਾਰ ਹੋ ਰਹੇ ਹਨ, ਜਿਸ ਵਿੱਚ ਭਾਈ ਸਰਬਜੀਤ ਸਿੰਘ ਲਾਡੀ ਅਤੇ ਡਾਕਟਰ ਅਲੰਕਾਰ ਸਿੰਘ ਜੀ ਆਪ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ। ਸੋ ਆਪ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ ਜੀ। ਆਓ ਕੀਰਤਨ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

0: ਸੱਚੇ ਸਰਤਾਨ ਸੱਚੇ ਸਮਝੋ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜਮੇ ਸੋ ਕੱਚਨ ਕੱਚ ਮਹੱਲਾ ਪਹਿਲਾ
1: ਵੱਡੀ ਵਡੇਈ ਜੇ ਵੱਡਾ ਨਾਓ ਵੱਡੀ ਵਡੇਈ ਜੇ ਸੱਚ ਨਿਆਓ ਵੱਡੀ ਵਡੇਈ ਜੇ ਨਿਚਲ ਥਾਓ ਵੱਡੀ ਵਡੇਈ ਜਾਣਿਆ ਲਾਓ ਵੱਡੀ ਵਡੇਈ ਬੁਝੇ ਸਭ ਪਾਓ ਵੱਡੀ ਵਡੇਈ ਜੇ ਪੁੱਛਣਾ ਦਾਤ ਵੱਡੀ ਵਡੇਈ ਜਾ ਪਿਆਓ ਨਾਨਕ ਕਾਰ ਨਕਥਨੀ ਜਾਏ ਕੀਤਾ ਕਰਨਾ ਸਰਬ ਜਾਏ ਮਹੱਲਾ ਦੂਜਾ
0: ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਸ਼ਵਾਸ ਇੱਕ ਨਾ ਹੁਕਮ ਸਮਾਏ ਲੈ ਇੱਕ ਨਾ ਹੁਕਮੇ ਕਰੇ ਵਿਨਾਸ ਇੱਕ ਨਾ ਭਾਣੇ ਕੱਢ ਲਏ

ਥੈ ਸੱਚੇ ਹੀ ਸੱਚ ਦੇ ਬੜੇ ਚੁਣਵਾ ਕੱਢੇ ਜੋ ਜਮਾਲਿਆ ਥਾਉਣ ਅਪਾਇਣ ਕੂੜਿਆਰ ਮੋਹ ਕਾਲੇ ਦੋ ਜਗ ਚਾਲਿਆ ਤੇ ਰਹਿਣਾ ਤੇ ਸਹੀ ਜਣ ਗਏ ਹਾਰ ਗਏ ਸੇ ਡੱਗਣ ਵਾਲਿਆ।

ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬੇਗੀਆਂ ਕੁਦਰਤ ਮਾਨ ਅਭਮਾਨ ਕੁਦਰਤ ਪੌਣ ਪਾਣੀ ਵੈਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰ।

ਨਦਰ ਕਰੇ ਜੇ ਆਪਣੀ ਤਨ ਦੀ ਸਤਿਗੁਰ ਪਾਇਆ ਇਹ ਜੀਓ ਬੁੱਧ ਜਿਹਨੂੰ ਭ੍ਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਉੜਦਾ ਤਾਂ ਕੋ ਨਹੀਂ ਸਭ ਸੁਣਿਆ ਲੋਕ ਸਵਾਇਆ ਸਤਿਗੁਰ ਮਿਲੀ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ।

ਸੇਵ ਕੀਤੀ ਸੋ ਦੁਖੀ ਜਿਨ ਸੱਚੋ ਸੱਚ ਧਿਆਇਆ ਓਨੀ ਮਨ ਦੇ ਪੈਰਾਂ ਰੱਖਣ ਕਰ ਸੁਕ੍ਰਿਤ ਧਰਮ ਕਮਾਇਆ ਓਨੀ ਦੁਨੀ ਤੋੜ ਉਨੀ ਦੁਨੀਆ ਤੋੜੀ ਬੰਦ ਤੋੜੇ ਬੰਦ ਨਾ ਅਨਪਾਣੀ ਥੋੜਾ ਖਾਇਆ ਤੂੰ ਬਖਸ਼ਿਸ਼ ਸੀ ਅਗਲਾ ਹਨ ਨਿੱਦੇ ਵਹਿ ਚੜੇ ਸਵਾਇਆ।

ਜੁਤ ਪੂਜਾ ਖਾਣੀ ਸੀਤ ਜਾਏ ਸੋ ਬਿਤ ਜਾਣੇ ਨਾਨਕਾ ਸਰਾ ਬਿਆ ਜਨਤਾ ਨਾਨਕ ਜਨ ਤੂੰ ਪਾਏ ਕੇ ਸਵਾਲੇ ਸਭਨਾ।

ਪਹਿਲਾ ਪੜ ਪੜ ਗੱਡੀ ਲੱਦੀ ਹੈ, ਪੜ ਪੜ ਪਰੀਏ ਸਾਥ, ਪੜ ਪੜ ਬੇੜੀ ਪਾਈਏ, ਪੜ ਪੜ ਕਰੀਏ ਖਾ, ਪੜੀਏ ਜਿੱਥੇ ਬਰਸ ਬਰਸ, ਪੜੀਏ ਜਿੱਥੇ ਮਾਸ।

ਕਿਰਤ ਗਾਉਂਦੇ ਨਾਨਕਰਮਾ ਬਾਹਰੇ ਦਰ ਢੋ ਨਾ ਲੈਣੀ ਤਾਮ ਦੇ ਇੱਕ ਮੁੱਲ ਬੁੱਝਣੇ ਆਪਣਾ ਅਣਹੁੰਦਾ ਆਪ ਗਣਾਏ ਦੇ ਹਉ ਢਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਏ ਦੇ ਤੈਨ ਮੰਗਤ।

ਦੁਆਰ ਸੱਚਤਾ ਪਰ ਜਾਣਗੇ ਜਾ ਜੁਗ ਜਾਣੇ ਜੀਓ ਦਰਤ ਕਾਇਆ ਸਾਧ ਕੈ ਵਿੱਚ ਤੈ ਕਰਤਾ ਵੀ ਓ ਸੱਚਤਾ ਪਰ ਜਾਣੀਏ ਜਾਂ ਸਿੱਖ ਸੱਚੀ ਲੈ ਦਾਇਆ ਜਾਣੇ ਜੀ ਕਿ ਕਿਛ ਪੁੰਨ ਦਾਨ ਕਰੇ ਸੱਚਤਾ

ਇਹਨਾਂ ਜਨਤਾ ਕੇ ਵਸ ਕਿਛ ਨਾਹੀ ਤੁਧ ਵੇਖੀ ਜਗਤ ਉਹ ਪਾਇਆ ਇਕ ਨਾਨ ਉਪੂਮੇ ਲਹਿ ਕਾਪੋ ਤੁਧ ਖੁਆਇਆ ਗੁਰ ਕਿਰਪਾ ਤੇ ਜਾਣਿਆ ਜਿਥੈ ਤੁਧ ਆਪ ਬੁਝਾਇਆ।

ਕੁਦਰਤ ਵਸਿਆ ਤੇਰਾ ਅੰਤਰ ਜਲਾ ਹੀ ਰੱਖਿਆ ਰਹਾਓ ਜਾ ਤੈਂ ਜੋ ਜੋਤ ਮੈਂ ਜਾਤਾ ਕਲਕਲਾ ਭਰਪੂਰ ਰਹਿਆ ਤੂੰ ਸੱਚਾ।

ਸਿਮਰ ਰੁਖ ਸਰਾਏ ਰਾ ਅਤ ਦੀਰਘ ਅਤ ਮੁੱਚ ਓਏ ਜੇ ਅਵਿਆਸ ਕਰ ਜਾਹਿ ਨਾ ਸਿਕਿਤ ਫਲ ਫਿੱਕੇ ਭੁੱਲ ਬਕ ਬਕੀ ਕਮਨਾ ਵਿਪਤ ਬਿਟ ਦੀ ਨਾਨਕਾ ਗੁਣ ਚਗਿਆਈਆ।

ਕਰਸਾਲਾ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਨਦਰੀਆਂ ਆਈਆਂ ਜਾਤਿ ਸੁਭਾਣਾ ਤਾਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਹਰ ਵਿੱਚੋਂ ਮਾਰ ਕੱਢੀਆਂ ਬੁਰੇ ਆਈਆਂ ਸਹਿ ਤੁੱਠੇ ਨਾਉ ਨਿਤ

0: ਆਪੇ ਹੀ ਕਰਨਾ ਕੀਓ,
1: ਗੱਲ ਆਪੇ ਹੀ ਤੇ ਧਾਰੀਐ, ਦੇਖੇ ਕੀਤਾ ਆਪਣਾ ਧਰ ਕੱਚੀ ਪੱਕੀ ਸਾਰੀ ਐ, ਜੋ ਆਇਆ ਸੋ ਚਲਸੀ, ਸਭ ਕੋਈ ਆਈ ਵਾਰੀ ਐ, ਜਿਸਕੇ ਜੀ ਪ੍ਰਾਣ ਹੈ।

ਚਾਕਰ ਲੱਗੇ ਚਾਕਰੀ ਨਾਲੇ ਘਰ ਬਾਦ ਗੱਲਾਂ ਕਰੇ ਕਨੇਰੀਆਂ ਖੁਸ਼ਮਨ ਪਾਇਸਾ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ ਨਾਨਕ ਜਿਸ ਨੂੰ ਲੱਗਿਆ ਤਿਸ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਗੁਰਦੁਆਰਾ ਸਫਰੀ ਮਾਉਣ ਤੋਂ ਸਵੇਰ ਦੇ ਅੰਮ੍ਰਿਤ ਵਿਦਵਾਨ ਵਿੱਚ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਜੋੜੇ ਸਨ ਭਾਈ ਸਰਬਜੀਤ ਸਿੰਘ ਜਲਾਡੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਵੱਲ ਦੇ ਕੀਰਤਨੀ ਜੱਥਾ ਭਾਈ ਸਾਹਿਬ ਜੱਥੇ ਬਹੁਤ ਬਹੁਤ ਧੰਨਵਾਦ। ਹੁਣ ਸਤਿਗੁਰਾਂ ਜੀ ਵੱਲੋਂ ਅੰਮ੍ਰਿਤ ਵੇਲੇ ਬਖਸ਼ਿਸ਼ ਹੋਏ ਪਿੱਤਰ ਮੁੱਖ ਭਾਗ ਦੀ ਕਥਾ ਆਪ ਜੀ ਨੂੰ ਸਰਨ ਕਰਨਗੇ ਭਾਈ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ, ਉਹਨਾਂ ਪਾਸੋਂ ਪਿਆਰ ਸਿੱਖਿਆ ਸਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਸਦ ਬਰਿਹਾਰੀ ਤਿਨਾ ਜੇ ਸੁਣ ਤੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਈ ਚਰਨ ਗੁਰ ਮੀਠੇ ਵੱਡੇ ਭਾਗ ਦੇਵੇ ਪਰਮੇਸ਼ਰ, ਕੋਟ ਫਲਾ ਦਰਸ਼ਨ ਗੁਰ ਡੀਠੇ। ਸਤਿਗੁਰਾਂ ਦੀ ਅਪਾਰ ਅਪਾਰ ਕਿਰਪਾ ਹੋਈ ਹੈ। ਚਵਰ ਛਤਰ ਔਰ ਤਖਤ ਕੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਨੇ ਅਪਾਰ ਕਿਰਪਾ ਕੀਤੀ ਹੈ। ਅੰਮ੍ਰਿਤ ਵੇਲੇ ਦੀਆਂ ਰਹਿਮਤਾਂ ਬਖਸ਼ਿਸ਼ਾਂ ਦਾਤਾਂ ਦੇ ਨਾਲ ਗੁਰਸਿੱਖ ਸੰਗਤਾਂ ਨੂੰ ਨਿਵਾਜਿਆ ਹੈ। ਅੰਮ੍ਰਿਤ ਵੇਲੇ ਸਤਿਗੁਰਾਂ ਦੇ ਹਜ਼ੂਰ ਪਹੁੰਚ ਕੇ ਗੁਰੂ ਕੇ ਦਰਸ਼ਨ ਅਲਾਹੀ ਬਾਣੀ ਦਾ ਆਨੰਦ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤ ਵੇਲੇ ਸਤਿਗੁਰਾਂ ਨੇ ਆਪਣੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਪਵਿੱਤਰ ਦਰਸ਼ਨ ਅਤੇ ਅਲਾਹੀ ਹੁਕਮ ਮੁੱਖ ਵਾਕ ਫਰਮਾਨ ਕੀਤਾ ਹੈ, ਜੋ ਆਪ ਸਤਸੰਗੀਆਂ ਨੇ ਸ਼੍ਰਵਣ ਕੀਤਾ ਹੈ। ਨਿਤਨੇਮ ਔਰ ਕੀਰਤਨ ਦੀਆਂ ਦਾਤਾਂ ਵਾਹਿਗੁਰੂ ਨੇ ਬਖਸ਼ੀਆਂ ਹਨ। ਸੋ ਆਪ ਕੀਰਤਨ ਸ਼੍ਰਵਣ ਕਰ ਰਹੇ ਸੀ। ਸ੍ਰੀ ਗੁਰੂ ਰਾਮਦਾਸ ਸਾਹਿਬ ਦੇ ਦਰੋਂ ਘਰੋਂ ਬਰਸਹਾਏ ਹੋਏ ਸਤਿਕਾਰਯੋਗ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ, ਲਾਡੀ ਜੀ, ਹੁਣ ਸਮਾਂ ਹੈ ਸਭ 'ਤੇ ਊਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁੱਖ ਲੱਥਾ, ਪਵਿੱਤਰ ਮੁੱਖ ਵਾਕ ਦੀ ਵਿਚਾਰ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਜਿਉਂ ਬੁਲਾਏ ਤਿਉਂ ਬੋਲੀਏ, ਜਾਂ ਆਪ ਬੁਲਾਏ ਸੋਏ, ਰਸਨਾ ਕਰਾਂਗੇ ਪਵਿੱਤਰ।

ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਰਚਣਹਾਰ ਸਤਿਗੁਰੂ ਜਿਨ੍ਹਾਂ ਨੇ ਸ਼ਹੀਦਾਂ ਦਾ ਸਤਿਕਾਰ ਕਰਦਿਆਂ ਬਚਨ ਫਰਮਾਏ ਨੇ ਜਾ ਕੋ ਹਰ ਰੰਗ ਲਾਗੋ ਇਸ ਯੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਣੈ ਸਗਲ ਵਸ ਤਾਕੈ ਜਾ ਕਾ ਸਤਿਗੁਰ ਪੂਰਾ। ਕੱਲ੍ਹ ਨੂੰ ਸਿੱਖ ਕੌਮ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਜੀ ਬਹਾਦਰ ਤਿੰਨਾਂ ਦਾ ਸ਼ਹੀਦੀ ਦਿਹਾੜਾ ਹੈ। ਜੇ ਸ਼ਹੀਦੀਆਂ ਦਾ ਜ਼ਿਕਰ ਕਰੀਏ ਤਾਂ ਸਤਸੰਗ ਕੋਈ ਦਿਨ ਵੀ ਐਸਾ ਖਾਲੀ ਨਹੀਂ ਜਦੋਂ ਕੋਈ ਨਾ ਕੋਈ ਗੁਰੂ ਦਾ ਸਿੰਘ ਕੋਈ ਨਾ ਕੋਈ ਗੁਰੂ ਦਾ ਪਿਆਰਾ ਸ਼ਹੀਦ ਨਾ ਹੋਇਆ ਹੋਵੇ। ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਘੇਰਾ ਪਿਆ ਸੀ ਗੁਰਦਾਸ ਮੰਗਲ ਦੀ ਗੜੀ ਵਿੱਚ। ਜਿਵੇਂ ਅਨੰਦਪੁਰ ਸਾਹਿਬ ਘੇਰਾ ਪਿਆ ਸੀ ਇੱਦਾਂ 7-8 ਮਹੀਨੇ ਘੇਰਾ ਰਿਹਾ। ਜਿਵੇਂ ਉੱਥੇ ਸਿੰਘਾਂ ਨੇ ਪੱਤੇ ਖਾਧੇ ਜੋ ਮਿਲਿਆ ਉਹ ਖਾਧਾ ਇੱਦਾਂ ਹੀ ਇੱਥੇ ਹੋਇਆ। ਅੰਤ ਨੂੰ ਸਮੇਂ ਦੀ ਸਰਕਾਰ ਨੇ ਚਾਲਾਂ ਚੱਲ ਕੇ ਝੂਠੀਆਂ ਕਸਮਾਂ ਖਾ ਕੇ ਇਹਨਾਂ ਸੂਰਬੀਰ ਯੋਧਿਆਂ ਤੋਂ ਇਹ ਗੜੀ ਖਾਲੀ ਕਰਵਾਈ ਔਰ ਗ੍ਰਿਫਤਾਰ ਕਰ ਲਏ ਗਏ। 700 ਦੇ ਕਰੀਬ ਗਿਣਤੀ ਸੀ ਇਹਨਾਂ ਦੀ। ਸੋ ਇੱਥੋਂ ਲੈ ਕੇ ਸਤਸੰਗੀ ਇਹਨਾਂ ਨੂੰ ਫਿਰ ਦਿੱਲੀ ਕਿਵੇਂ ਲਿਜਾਇਆ ਗਿਆ। ਰਸਤੇ 'ਚ ਸ਼ਹੀਦੀਆਂ ਹੁੰਦੀਆਂ ਗਈਆਂ, ਇਹ ਤੋਂ ਪਹਿਲਾਂ ਵੀ ਲਗਾਤਾਰ ਜੰਗ ਹੁੰਦੀ ਰਹੀ, ਸ਼ਹੀਦੀਆਂ ਹੁੰਦੀਆਂ ਰਹੀਆਂ। ਦਿੱਲੀ ਲਿਜਾ ਕੇ ਹਰ ਰੋਜ਼ 10 ਵਾਹਿਗੁਰੂ 100 ਸਿੰਘਾਂ ਨੂੰ ਸ਼ਹੀਦ ਕੀਤਾ ਜਾਂਦਾ ਰੋਜ਼ ਹੀ। ਮਤਲਬ ਕਿ ਕੋਈ ਵੀ ਦਿਨ ਖਾਲੀ ਨਹੀਂ ਜਦੋਂ ਕੋਈ ਨਾ ਕੋਈ ਗੁਰੂ ਦਾ ਸਿੰਘ ਸ਼ਹੀਦੀ ਨਾ ਪਾਉਂਦਾ ਹੋਵੇ। ਇਹ ਆਪਾਂ ਨਾਲ ਦੀ ਨਾਲ ਗੁਰੂ ਕਾ ਇਤਿਹਾਸ ਸ਼੍ਰਵਣ ਕਰਾਂਗੇ। ਸੋ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਮੇਰ ਘਰ ਦੇ ਗੂਜਰੀ ਰਾਗ ਹੈ ਸਤਸੰਗੀਓ। ਇਹਨੂੰ ਪੜ੍ਹਨ ਲੱਗਿਆਂ ਸ਼ੁੱਧਤਾ ਦੇ ਨਾਲ ਪੜ੍ਹਾਂਗੇ। ਗੂਜਰੀ ਗੁਜਰੀ ਜਿਹੜਾ ਪਾਠ ਹੈ ਇਹ ਸ਼ੁੱਧ ਨਹੀਂ। ਇਸ ਸ਼ਬਦ ਵਿੱਚ ਗੁਰੂ ਮਹਾਰਾਜ ਨਾਮ ਧਨ ਦਾ ਜ਼ਿਕਰ ਕਰਦੇ ਨੇ ਕਿ ਨਾਮ ਧਨ ਹੀ ਸਾਡੇ ਵਾਸਤੇ ਇਸ਼ਨਾਨ ਹੈ, ਨਾਮ ਧਨ ਹੀ ਸਾਡੇ ਵਾਸਤੇ ਦਾਨ ਹੈ, ਨਾਮ ਧਨ ਹੀ ਸਾਡੇ ਵਾਸਤੇ ਜਪ ਹੈ, ਤਪ ਹੈ, ਤੀਰਥ ਯਾਤਰਾ ਹੈ। ਨਾਮ ਧਨ ਹੀ ਸਾਡੇ ਨਾਲ ਜਾਂਦਾ ਹੈ। ਗੁਰੂ ਜੀ ਮਿਹਰ ਕਰਦੇ ਹਰ ਧਨ ਜਾਪ, ਹਰੀ ਦੇ ਨਾਮ ਦਾ ਧਨ ਹੀ ਸਾਡੇ ਲਈ ਅਸਲੀ ਸਾਧਨਾ ਹੈ। ਜਾਪ ਦਾ ਅਰਥ ਹੁੰਦਾ ਸਤਸੰਗੀਓ ਜਪਣਾ। ਸੋ ਪਰਮੇਸ਼ਰ ਦਾ ਨਾਮ ਹੀ ਸਾਡੇ ਲਈ ਅਸਲੀ ਮੰਤਰ ਹੈ। ਹਰ ਧਨ ਤਾਪ, ਤਾਪ ਦਾ ਅਰਥ ਹੁੰਦਾ ਸਰੀਰ ਨੂੰ ਤਪਾਉਣਾ। ਜਿਵੇਂ ਬੁਖਾਰ ਚੜ ਜਾਏ ਸਰੀਰ ਤਪਦਾ, ਇੱਦਾਂ ਹੀ ਸਰੀਰ ਨੂੰ ਕਸ਼ਟ ਦੇਣਾ, ਦੁੱਖ ਦੇਣਾ, ਨੰਗੇ ਭੁੱਖੇ ਰਹਿਣਾ, ਗਰਮੀਆਂ ਦੇ ਧੂਣੀਆਂ ਤਪਾਉਣੀਆਂ, ਪਰ ਗੁਰਮਤ ਵਿੱਚ ਚੀਜ਼ਾਂ ਹੈ ਨਹੀਂ। ਇਹ ਸਰੀਰ ਮਿਲਿਆ ਹੈ ਪਰਮਾਤਮਾ ਦੀ ਪ੍ਰਾਪਤੀ ਲਈ, ਗਾਲਣ ਲਈ, ਸਾੜਨ ਲਈ, ਭੁੱਖੇ ਮਾਰਨ ਲਈ ਨਹੀਂ ਇਹ ਮਿਲਿਆ। ਹਰ ਰੋਜ਼ ਆਸਾ ਜੀ ਦੀ ਵਾਰ 'ਚ ਆਪਾਂ ਸੁਣਦੇ ਹਾਂ, ਪਾਗ ਉਪੇਤਾਣਾ, ਆਪਣਾ ਕੀ ਆ ਕਮਾਉਣਾ, ਆਲਮਲ ਖਾਈ ਸਿਰ ਛਾਈ ਪਾਈ, ਸਰੀਰ ਨੂੰ ਦੁੱਖ ਦੇਣੇ ਪਿਆਰੇ ਅਤੇ ਆਪਣੇ ਕਰਮਾਂ ਦਾ ਭੋਗ ਭੋਗ ਰਿਹਾ ਜੀਵ। ਸੋ ਸੱਚੇ ਪਾਤਸ਼ਾਹ ਕਹਿੰਦੇ ਹਰ ਧਨ ਤਾਪ, ਸਾਡੇ ਲਈ ਜਿਹੜਾ ਤਪੱਸਿਆ ਹੈ ਤਾਪ ਹੈ ਇਹ ਵਾਹਿਗੁਰੂ ਦਾ ਨਾਮ ਤਾਂ ਨਹੀਂ ਹੈ। ਪਰਮੇਸ਼ਰ ਦਾ ਨਾਮ ਜਪਣਾ ਹੀ ਸਾਡੇ ਲਈ ਅਸਲੀ ਤਪ ਹੈ। ਹਰ ਧਨ ਭੋਜਨ ਪਾਇਆ, ਅਤੇ ਵਾਹਿਗੁਰੂ ਦੇ ਨਾਮ ਦਾ ਜਿਹੜਾ ਭੋਜਨ ਹੈ ਇਹੀ ਸਾਨੂੰ ਚੰਗਾ ਲੱਗਦਾ ਹੈ। ਭਾਵ ਕਿ ਨਾਮ ਦੀ ਖੁਰਾਕ, ਨਾਮ ਦਾ ਭੋਜਨ ਹੀ ਅਸੀਂ ਲੈਂਦੇ ਹਾਂ। ਨਿਮਖ ਨਾ ਵਿਸਰੋ ਮਨ ਤੇ ਹਰ ਹਰ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਨ ਕਰਦੇ, ਇੱਕ ਨਿਮਖ ਅੱਖ ਖੋਲਣ ਜਿੰਨਾ ਸਮਾਂ ਵੀ ਸਾਨੂੰ ਪਰਮਾਤਮਾ ਭੁੱਲੇ ਨਾ, ਪਰਮਾਤਮਾ ਕਦੇ ਸਾਨੂੰ ਵਿਸਰੇ ਨਾ। ਵਿਸਰ ਨਾ ਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ, ਮੰਗ ਨਾ ਮੰਗਣ ਲੀਕਾ ਹਰ ਜਸ ਗੁਰ ਤੇ ਮੰਗਣਾ, ਜਗ ਨਾ ਜਾਗਣ ਲੀਕਾ ਹਰ ਕੀਰਤਨ ਮੈਂ ਜਾਗਣਾ। ਵਾਰ ਵਾਰ ਗੁਰਬਾਣੀ ਦੇ ਵਿੱਚ ਨਾਮ ਦੀ ਮੰਗ ਕਰਨ ਦੀ ਬਾਰੇ ਨੇ ਸਾਨੂੰ ਜਾਇਜ਼ ਦੱਸੀ ਹੈ ਕਿ ਨਿਮਖ ਨਾ ਵਿਸਰੋ ਮਨ ਤੇ ਹਰ ਹਰ, ਸਾਡੇ ਮਨ 'ਚੋਂ ਇੱਕ ਨਿਮਖ ਮਾਤਰ ਵੀ ਵਾਹਿਗੁਰੂ ਦਾ ਸਿਮਰਨ ਭੁੱਲੇ ਨਾ।
ਸਾਧ ਸੰਗਤ ਮੈਂ ਪਾਇਆ। ਪ੍ਰਾਪਤ ਕਿੱਥੋਂ ਹੁੰਦਾ? ਸਾਧ ਸੰਗਤ ਵਿੱਚੋਂ। ਸਾਧ ਸੰਗਤ ਕੀਤੇ ਆ, ਗੁਰੂ ਦੀ ਖੁਸ਼ੀ ਮਿਲਦੀ ਹੈ ਅਤੇ ਗੁਰੂ ਫਿਰ ਨਾਮ ਦੀ ਦਾਤ ਬਖਸ਼ਦਾ ਹੈ। ਇਸ ਲਈ ਸਾਧ ਸੰਗਤ ਮੈਂ ਪਾਇਆ, ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਖਾਣੀ ਹੈ। ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀ ਆ ਬੁਝਾਏ ਜੀਓ। ਸੰਗਤ ਕਿਹਨੂੰ ਕਹਿੰਦੇ? ਲੋਕਾਂ ਦੇ ਇਕੱਠ ਨੂੰ ਸੰਗਤ ਨਹੀਂ ਕਹਿੰਦੇ ਸਤਸੰਗੀਓ। ਬੜੇ ਬੜੇ ਲੋਕਾਂ ਦੇ ਇਕੱਠ ਹੋਣਗੇ, ਰਾਜਨੀਤਿਕ ਰੈਲੀਆਂ ਦੇ ਵਿੱਚ ਲੋਕਾਂ ਦਾ ਹੜ ਆਇਆ ਹੁੰਦਾ, ਲੋੜਾਂ ਥੋੜਾਂ ਦੇ ਮਾਰੇ ਲੋਕ ਆ ਜਾਂਦੇ, ਲਾਲਚਾਂ ਦੇ ਮਾਰੇ ਆ ਜਾਂਦੇ ਨੇ। ਸੋ ਪਖੰਡੀਆਂ ਦੇ ਡੇਰਿਆਂ 'ਚ ਬੜਾ ਬੜਾ ਇਕੱਠ ਹੋਵੇਗਾ ਸਤਸੰਗੀਓ। ਅੰਤਨੀ ਇੰਨੀ ਪਬਲਿਕ, ਇੰਨੀ ਦੁਨੀਆ ਉੱਥੇ ਹੁੰਦੀ ਹੈ। ਆ ਕੁੰਭ ਦਾ ਮੇਲਾ ਆਉਂਦਾ ਅਤੇ ਸਤਸੰਗੀ 1 ਕਰੋੜ 2 ਕਰੋੜ 10 ਕਰੋੜ ਲੋਕਾਂ ਦਾ ਉੱਥੇ ਜ਼ਿਕਰ ਕਰਦੇ ਨੇ ਆ ਗਏ। ਕਿੰਨਾ ਪ੍ਰਦੂਸ਼ਣ ਹੁੰਦਾ, ਕਿੰਨੀ ਗੰਦਗੀ ਉੱਥੇ ਫੈਲਦੀ, ਇਹਦਾ ਖਿਆਲ ਕੋਈ ਨਹੀਂ। ਮਤਲਬ ਸੱਤ ਸੰਗਤ ਕਹਿੰਦੇ ਨੇ ਜਿੱਥੇ ਸੱਤ ਦੀ ਵਿਚਾਰ ਹੋ ਰਹੀ ਹੋਵੇ। ਸੱਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਖਾਣੀ ਹੈ। ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀ ਆ ਬੁਝਾਏ ਜੀਓ। ਦੂਸਰਾ ਬਚਨ ਹੈ, ਜੈ ਸਤਿਗੁਰ ਤੈ ਸੱਤ ਸੰਗਤ ਬਣਾਈ। ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਉੱਥੇ ਸੱਤ ਸੰਗਤ ਹੈ। ਹੁਣ ਆਪਾਂ ਬੈਠੇ ਹਾਂ, ਸੱਤ ਸੰਗਤ ਹੋ ਰਹੀ ਹੈ। ਇੱਕ ਸਿੱਖ ਦੋਏ ਸਾਧ ਸੰਗ, ਪੰਜੀ ਪਰਮੇਸ਼ਰ। ਦੋ ਗੁਰਸਿੱਖ ਬੈਠ ਕੇ ਆਪਸ ਵਿੱਚ, ਭਾਵੇਂ ਆਪਣੇ ਕਮਰੇ 'ਚ, ਆਪਣੇ ਘਰ ਦੇ ਵਿੱਚ ਜਾਂ ਕਿਤੇ ਵੀ ਬੈਠ ਕੇ ਪਰਮਾਤਮਾ ਦੀ ਸਿਫਤ ਕਰ ਰਹੇ ਨੇ, ਨਾਮ ਜਪ ਰਹੇ ਆ, ਕੋਈ ਸਾਖੀਆਂ ਕਹਾਣੀਆਂ ਸੁਣਾ ਰਹੇ ਪਰਮੇਸ਼ਰ ਦੀਆਂ, ਉਹਨੂੰ ਕਹਿੰਦੇ ਸਾਧ ਸੰਗਤ। ਅਤੇ ਗੁਰੂ ਜੀ ਮਿਹਰ ਕਰਦੇ ਨੇ ਕਿ ਇਹ ਸਾਧ ਸੰਗਤ ਗੁਰੂ ਕੀ ਸੰਗਤ ਵਿੱਚੋਂ ਪ੍ਰਾਪਤ ਹੁੰਦਾ ਭਾਈ, ਨਾਮ ਦਾ ਧਨ। ਮਾਈ ਖਾਟ ਆਇਓ ਘਰ ਪੂਤਾ, ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਨ ਕਰਦੇ, ਹੇ ਮਾਂ ਤੇਰਾ ਪੁੱਤ ਨਾਮ ਦਾ ਧਨ ਖੱਟ ਕੇ ਘਰ ਆਇਆ ਹੈ, ਨਾਮ ਦੀ ਖੱਟੀ ਖੱਟ ਕੇ ਘਰ ਆਇਆ ਹੈ। ਸੰਗਤ ਵਿੱਚੋਂ ਨਾਮ ਜਪ ਕੇ, ਨਾਮ ਸਿਮਰਨ ਕਰਕੇ ਤੇਰਾ ਪੁੱਤਰ ਘਰ ਆਇਆ ਹੈ। ਹਰ ਤਨ ਚਲਤੇ ਹਰ ਤਨ ਵੈਸੇ, ਤੁਰਦਿਆਂ ਵੀ ਵਾਹਿਗੁਰੂ ਦਾ ਨਾਮ ਧਨ। ਉਠਤ ਬੈਠਤ ਸੋਵਤ ਜਾਗਤ, ਇਹੋ ਮਨ ਤੁਝੇ ਚਿਤਾਰੇ। ਉਠਤ ਬੈਠਤ ਸੋਵਤ ਧਿਆਈਏ, ਮਾਰਗ ਚਲਤ ਹਰੇ ਹਰ ਗਾਈਏ। ਉੱਠਦਿਆਂ ਵੀ ਨਾਮ, ਬੈਠਦਿਆਂ ਵੀ ਨਾਮ, ਤੁਰਦਿਆਂ ਫਿਰਦਿਆਂ ਨਾਮ, ਰੋਮ ਰੋਮ ਵਿੱਚ ਨਾਮ। ਪਰਮਾਤਮਾ ਦਾ ਸਿਮਰਨ ਕਰਦਿਆਂ ਕਰਦਿਆਂ ਆਪ ਵੱਖ ਵੱਖ ਅਵਸਥਾ ਹੁੰਦੀਆਂ ਨੇ ਸਤਸੰਗੀਓ। ਉਹਨਾਂ ਵਿੱਚ ਇੱਕ ਅਵਸਥਾ ਹੈ ਅਜਾਪਾ ਜਾਪ ਨਾ ਵਿਸਰੈ, ਕਦੇ ਵੀ ਭੁੱਲੇ ਹੀ ਨਾ। ਖਾਂਦਿਆਂ ਵੀ ਅੰਦਰ ਸਿਮਰਨ ਚੱਲੀ ਜਾਏ, ਪੀਂਦਿਆਂ ਵੀ ਅੰਦਰ ਸਿਮਰਨ ਚੱਲੀ ਜਾਏ, ਸੁੱਤਿਆਂ ਵੀ, ਗੱਲਾਂ ਕਰਦਿਆਂ ਵੀ, ਕਰ ਰਿਹਾ ਗੱਲਾਂ, ਅੰਦਰ ਸਿਮਰਨ ਵਾਹਿਗੁਰੂ ਦਾ ਚੱਲ ਰਿਹਾ ਸਤਸੰਗੀਓ। ਰੋਮ ਰੋਮ ਵਿੱਚ ਪਰਮਾਤਮਾ ਵਸਿਆ ਹੋਇਆ, ਰੋਮ ਰੋਮ ਵਿੱਚ। ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਜਦੋਂ ਫੜ ਲਿਆ ਗਿਆ, ਫਰੰਸੀਅਰ ਬਾਦਸ਼ਾਹ ਸੀ ਦਿੱਲੀ ਦਾ, ਉਹ ਤੋਂ ਪਹਿਲਾਂ ਬਾਦਸ਼ਾਹ ਸੀ ਬਹਾਦਰ ਸ਼ਾਹ, ਇਹ ਔਰੰਗਜ਼ੇਬ ਦਾ ਛੋਟਾ ਪੁੱਤਰ ਸੀ ਸਤਸੰਗੀਓ। ਸੋ ਵੱਡਾ ਸੀ ਤਾਰਾ ਆਜਮ। ਔਰ ਇਸੇ ਪ੍ਰਕਾਰ ਜਿਹੜਾ ਇਹ ਸਤਸੰਗੀਓ, ਜਿਹੜਾ ਔਰੰਗਜ਼ੇਬ ਸੀ, ਇਹਦਾ ਪੁੱਤਰ ਵੱਡਾ ਸੀ ਤਾਰਾ ਆਜਮ, ਅਤੇ ਹੋਰ ਇਸ ਪ੍ਰਕਾਰ ਇਹਦੇ ਪੁੱਤਰ ਸੀ, ਸਭ ਤੋਂ ਛੋਟਾ ਸੀ ਬਹਾਦਰ ਸ਼ਾਹ। ਅਤੇ ਬਹਾਦਰ ਸ਼ਾਹ ਦਾ ਝੁਕਾਅ ਕੁਦਰਤੀ ਗੁਰੂ ਘਰ ਵੱਲ ਸੀ ਸ਼ੁਰੂ ਤੋਂ ਹੀ। ਇਹਦਾ ਜਿਹੜਾ ਇਹਦੀ ਸ਼ਰਧਾ ਸੀ, ਇਹ ਗੁਰੂ ਘਰ ਉੱਤੇ ਸੀ। ਇਹਦਾ ਕਾਰਨ ਦੱਸਦੇ ਨੇ, ਜਦੋਂ ਬਹਾਦਰ ਸ਼ਾਹ ਦਾ ਜਨਮ ਹੋਣ ਵਾਲਾ ਸੀ ਨਾ, ਅਤੇ ਜਨਮ ਦਾ ਸਮਾਂ ਹੋ ਗਿਆ ਅਤੇ ਸਤਸੰਗੀ ਮਾਤਾ ਨੂੰ ਬੜੀ ਪਰੇਸ਼ਾਨੀ, ਮਾਤਾ ਬਹੁਤ ਤਕਲੀਫ ਵਿੱਚ, ਬੜੇ ਜੰਤਰ ਮੰਤਰ ਟੂਣੇ ਟਾਵਣ ਕੀਤੇ, ਵੈਦ ਹਕੀਮ ਸੱਦੇ, ਪਰ ਕੋਈ ਵੀ ਲਾਭ ਨਹੀਂ। ਤਾਂ ਕਹਿੰਦੇ ਨੇ ਉਸ ਵੇਲੇ ਔਰੰਗਜ਼ੇਬ ਬੜਾ ਪਰੇਸ਼ਾਨ, ਘਰ ਵਿੱਚ ਪਰੇਸ਼ਾਨੀ ਹੈ, ਵਿਧਾਨ ਸਭਾ ਲੋਕ ਸਭਾ ਦੇ ਵਿੱਚ ਆਇਆ, ਭਾਵ ਕਚਹਿਰੀ ਵਿੱਚ ਆਇਆ, ਬੜਾ ਪਰੇਸ਼ਾਨ ਹੈ। ਬਾਬਾ ਰਾਮ ਰਾਏ ਜੀ ਜਿਹੜੇ ਗੁਰੂ ਹਰਿਰਾਇ ਸਾਹਿਬ ਜੀ ਮਹਾਰਾਜ ਜੀ ਦੇ ਵੱਡੇ ਸਪੁੱਤਰ ਨੇ,
ਔਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸੱਚੇ ਪਾਤਸ਼ਾਹ ਮਹਾਰਾਜ ਦੇ ਵੱਡੇ ਭਰਾ ਨੇ ਰਾਮ ਰਾਏ ਜੀ। ਰਾਮ ਰਾਏ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਤੋਂ 10 ਸਾਲ ਵੱਡਾ ਸੀ ਔਰ ਗੁਰੂ ਹਰਰਾਏ ਸਾਹਿਬ ਜੀ ਮਹਾਰਾਜ ਜੀ ਨੂੰ ਇੱਕ ਵਾਰ ਦਿੱਲੀ ਸੱਦਿਆ ਸੀ ਔਰੰਗੇ ਨੇ ਅਤੇ ਗੁਰੂ ਜੀ ਨੇ ਇਹ ਕਹਿ ਕੇ ਮਨ੍ਹਾ ਕਰਤਾ ਸੀ ਕਿ ਅਸੀਂ ਔਰੰਗੇ ਦੇ ਮੱਥੇ ਨਹੀਂ ਲੱਗਣਾ, ਪਾਪੀ ਹੈ, ਪਾਪੀ ਦੇ ਮੱਥੇ ਲੱਗਣ ਨਾਲ ਪਾਪ ਲੱਗਦਾ। ਇੱਕ ਤਾਂ ਇਹਨੇ ਮਹਾਂਪੁਰਸ਼ ਰੱਬ ਦੇ ਪਿਆਰਿਆਂ ਨੂੰ ਸ਼ਹੀਦ ਕੀਤਾ ਹੈ, ਸਰਮੱਦ ਵਰਗੇ ਫਕੀਰ ਮਾਰੇ ਹੈ, ਆਪਣਾ ਪਿਓ ਮਾਰਿਆ ਇਹਨੇ, ਆਪਣੇ ਭਰਾ ਮਾਰੇ ਨੇ ਦੁਸ਼ਟ ਨੇ। ਸਤਸੰਗੀਓ, ਆਪਣੀ ਧੀ ਨੂੰ ਅਤੇ ਆਪਣੀ ਭੈਣ ਨੂੰ ਘਰ 'ਚ ਕੁਆਰੀ ਰੱਖ ਛੱਡਣਾ ਇਹ ਵੀ ਪਾਪ ਹੀ ਹੈ। ਇਹਦੀ ਭੈਣ ਸੀ ਆਰਾ ਜਹਾਂ, ਅਤੇ ਹੁਣ ਭੈਣ ਵਿਆਹੁਣੀ ਹੈ ਸਤਸੰਗੀ, ਕਿਸੇ ਵੱਡੇ ਨਾਲ ਵਿਆਹਾਂਗੇ ਨਾ, ਕਿਸੇ ਨਵਾਬ ਨਾਲ, ਕਿਸੇ ਸੂਬੇਦਾਰ ਨਾਲ, ਕਿਸੇ ਜਰਨੈਲ ਦੇ ਨਾਲ। ਇਹਨੂੰ ਡਰ ਸੀ ਕਿ ਜੇਕਰ ਮੇਰਾ ਮੈਂ ਭੈਣ ਵਿਆਹ ਦਿੱਤੀ ਅਤੇ ਮੇਰਾ ਭਣਵਈਆ ਸੀ ਕਿਤੇ ਮੈਨੂੰ ਮਾਰ ਕੇ ਅਤੇ ਰਾਜ 'ਤੇ ਨਾ ਬਹਿ ਜੇ। ਇਹਦੀ ਧੀ ਸੀ ਜੇਬਲ ਅਨੁਸਾਰ, ਉਹਦਾ ਵੀ ਵਿਆਹ ਨਹੀਂ ਕੀਤਾ ਇਸ ਮੂਰਖ ਨੇ ਕਿ ਕਿਤੇ ਮੇਰਾ ਜਵਾਈ ਹੀ ਕਿਤੇ ਮੈਨੂੰ ਮਾਰ ਕੇ ਅਤੇ ਰਾਜ 'ਤੇ ਨਾ ਬਹਿ ਜਾਏ। ਇਹ ਵੀ ਪਾਪ ਹੀ ਹੈ ਸਤਸੰਗੀਓ, ਭੈਣ ਨੂੰ ਅਤੇ ਧੀ ਨੂੰ ਕੁਆਰੀ ਨੂੰ ਘਰ ਰੱਖ ਛੱਡਿਆ ਸਾਰੀ ਜ਼ਿੰਦਗੀ। ਸੋ ਬੜੇ ਗੁਨਾਹ ਕੀਤੇ, ਗੁਰੂ ਜੀ ਕਹਿਣ ਲੱਗੇ ਅਤੇ ਪਾਪੀ ਦੇ ਮੱਥੇ ਨਹੀਂ ਲੱਗਣਾ, ਰਾਮ ਰਾਏ ਨੂੰ ਭੇਜ ਦਿੱਤਾ। ਰਾਮ ਰਾਏ ਜਿਹੜਾ ਸੀ ਉਹ ਔਰੰਗੇ ਦੇ ਪ੍ਰਭਾਵ ਹੇਠ ਆ ਗਿਆ। ਔਰੰਗਜ਼ੇਬ ਉਹਦਾ ਬੜਾ ਸਤਿਕਾਰ ਕਰਦਾ ਸੀ, ਕਚਹਿਰੀ ਦੇ ਵਿੱਚ ਉਹਨੂੰ ਆਪਣੇ ਬਰਾਬਰ ਬਿਠਾਉਂਦਾ ਹੈ। ਕਾਜ਼ੀ ਮੁੱਲਾ ਨੇ ਬੜੇ ਔਖੇ ਨੇ, ਔਰੰਗਜ਼ੇਬ ਬੜਾ ਪਰੇਸ਼ਾਨ ਸੀ, ਇਹਦੇ ਘਰ ਦੀ ਤਕਲੀਫ ਹੈ, ਘਰ ਬੱਚੇ ਦਾ ਜਨਮ ਹੋਣ ਵਾਲਾ, ਪਰ ਬੇਗਮ ਤਕਲੀਫ ਵਿੱਚ ਹੈ। ਰਾਮ ਰਾਏ ਪੁੱਛਦੇ ਨੇ ਕਿ ਅੱਜ ਬਾਦਸ਼ਾਹ ਤੁਹਾਨੂੰ ਕੀ ਹੋਇਆ, ਚਿੰਤਾ ਦੇ ਵਿੱਚੋਂ ਗੱਲ ਦੱਸੀ ਉਹਨੇ। ਬਾਬਾ ਰਾਮ ਰਾਏ ਜੀ ਕਹਿਣ ਲੱਗੇ ਪਾਣੀ ਮੰਗਵਾਓ, ਪਾਣੀ ਪਾਣੀ ਮੰਗਵਾਇਆ ਗਿਆ ਸਤਸੰਗੀਓ। ਬਾਬਾ ਰਾਮ ਰਾਏ ਜੀ ਨੇ ਸ੍ਰੀ ਜਪ ਜੀ ਸਾਹਿਬ ਦਾ ਪਾਠ ਕੀਤਾ ਹੈ ਅਤੇ ਗੁਰੂ ਦਾ ਪੁੱਤਰ ਹੀ ਨਾ, ਇਹਦੇ ਡੇਰੇ 'ਚ ਆਸਾ ਜੀ ਦੀ ਵਾਰ ਦਾ ਰੋਜ਼ ਕੀਰਤਨ ਹੁੰਦਾ, ਨਿਤਨੇਮ ਹੁੰਦਾ, ਸਾਰਾ ਕੁਛ ਹੁੰਦਾ। ਦਿੱਕਤ ਇਹਦੀ ਇਹ ਸੀ ਕਿ ਇਹ ਗੁਰੂ ਦੇ ਬਚਨਾਂ ਤੋਂ ਬੇਮੁੱਖ ਹੋ ਕੇ ਅਤੇ ਔਰੰਗਜ਼ੇਬ ਦੀ ਖੁਸ਼ਾਮਦ ਕਰਨ ਲੱਗ ਗਿਆ, ਇਸ ਲਈ ਗੁਰੂ ਮਹਾਰਾਜ ਦੀ ਕਰੋਪੀ ਹੋ ਗਈ ਇਹਦੇ ਉੱਤੇ। ਹੈ ਵੱਡਾ ਮਹਾਰਾਜ ਦਾ ਪੁੱਤਰ ਹੀ ਹੈ, ਗੁਰੂ ਦਾ ਭਰਾ ਵੱਡਾ। ਇਹਨੇ ਜਪਜੀ ਸਾਹਿਬ ਦਾ ਪਾਠ ਕੀਤਾ ਅਤੇ ਜਿਹੜਾ ਬਾਣੀ ਪੜ੍ਹੀ ਪਾਣੀ 'ਤੇ, ਅਤੇ ਪਾਣੀ ਅੰਮ੍ਰਿਤ ਬਣ ਜਾਂਦਾ ਪਿਆਰਿਓ। ਕਿੰਤੂ ਪਰੰਤੂ ਕਈਆਂ ਮਨਾਂ 'ਚ ਆ ਜਾਂਦੇ ਨੇ, ਕੁੰਭ ਰੱਖਦੇ ਆਪਾਂ ਇਹਤੇ, ਕਿੰਤੂ ਪਰੰਤੂ ਕਿਉਂ, ਬਾਹਮਣ ਵਾਦ, ਬਾਹਮਣ ਕਿਤੇ ਨਾਲ ਲੈ ਕੇ ਜੰਮੇ। ਜੇ ਨਾਰੀਅਲ ਰੱਖਦੇ ਹਾਂ ਤਾਂ ਨਾਰੀਅਲ ਗੱਟਿਆਂ ਨਾਲ ਲੱਗਾ ਵਾ ਬਾਹਮਣਾਂ ਦੇ, ਜਾਂ ਬਾਹਮਣ ਜਿੱਦਣ ਆਇਆ ਸੀ ਹੱਥ 'ਚ ਫੜ ਕੇ ਲਿਆ ਸੀ, ਇਹ ਤਾਂ ਇੱਕ ਕੁਦਰਤੀ ਫਲ ਹੈ, ਕੁਦਰਤ ਦਾ ਲੱਗਾ ਹੋਇਆ। ਮੈਂ ਬਹੁਤ ਸਮਾਂ ਮੁੰਬਈ ਰਿਹਾ, ਘਰਾਂ ਦੇ ਵਿੱਚ ਲੱਗੇ ਨੇ ਸਤਸੰਗੀ, ਹਰੇਕ ਘਰ ਦੇ ਵਿੱਚ ਨਾਰੀਅਲ ਦੇ ਫਲ ਹੁੰਦੇ ਆ, ਫੁਫਾ ਬੂਟੇ ਹੁੰਦੇ ਆ, ਪੱਥਰਾਂ ਪਹਾੜਾਂ ਵਿੱਚ ਵੀ ਉੱਗ ਪੈਂਦੇ ਸਤਸੰਗੀ ਹੋਏ। ਫਿਰ ਉਹਨੂੰ ਕੋਈ ਦਵਾਈ ਨਹੀਂ ਲੱਗਦੀ, ਇਹਨੂੰ ਐਸਾ ਇਹ ਫਲ ਮੰਨਿਆ ਗਿਆ। ਪਰ ਉਹ ਵਿਚਾਰ ਲੰਮਾ ਪ੍ਰਕਰਣ ਹੈ। ਹਰੇਕ ਗੁਰੂ ਸਾਹਿਬ ਜੀ ਜਦੋਂ ਵੀ ਅਗਲੇ ਗੁਰੂ ਮਹਾਰਾਜ ਨੂੰ ਗੁਰਤਾ ਗੱਦੀ ਦੇਣੀ ਹੁੰਦੀ ਸੀ, 5 ਪੈਸੇ ਅਤੇ ਨਾਰੀਅਲ ਦਾ ਫਲ ਰੱਖਦੇ ਸੀ। ਸੋ ਇਹਨੇ ਬਾਣੀ ਪੜ੍ਹੀ ਅਤੇ ਜਿਹੜਾ ਜਲ ਬਣਿਆ, ਬਾਣੀ ਪੜ੍ਹ ਕੇ ਅੰਮ੍ਰਿਤ, ਕਹਿਣ ਲੱਗੇ ਬਾਬਾ ਰਾਮ ਰਾਏ ਜੀ ਜਾਓ ਬੇਗਮ ਨੂੰ ਛਕਾ ਦਿਓ, ਭਲਾ ਕਰੇਗਾ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ। ਉਹੜਾ ਪਾਣੀ ਸੀ, ਉਹ ਬੇਗਮ ਨੂੰ ਛਕਾਇਆ ਅਤੇ ਸਤਸੰਗੀ ਗੁਰੂ ਦੀ ਕਿਰਪਾ, ਗੁਰੂ ਨਾਨਕ ਦੇਵ ਦੀ ਮਿਹਰ ਹੋਈ, ਬੱਚੇ ਨੇ ਜਨਮ ਲੈ ਲਿਆ। ਉਸ ਚੀਜ਼ ਦਾ ਅਸਰ ਜਿਹੜਾ ਸੀ ਉਸ ਬੱਚੇ 'ਤੇ ਐਸਾ ਹੋਇਆ ਕਿ ਉਹ ਸਾਰੀ ਜ਼ਿੰਦਗੀ ਗੁਰੂ ਘਰ ਦੇ ਨੇੜੇ ਰਿਹਾ। ਉਹਦਾ ਮੁਨਸੀ ਸੀ ਭਾਈ ਨੰਦ ਲਾਲ, ਅਤੇ ਭਾਈ ਨੰਦ ਲਾਲ ਦੇ ਉੱਤੇ ਜਦੋਂ ਔਰੰਗਜ਼ੇਬ ਨੇ ਫਤਵਾ ਲਾ ਤਾ ਇਹਨੂੰ ਮੁਸਲਮਾਨ ਬਣਾ ਲਓ, ਅਤੇ ਭਾਈ ਨੰਦ ਲਾਲ ਜੀ ਕਹਿੰਦੇ ਹੁਣ ਕਿੱਥੇ ਜਾਵਾਂ, ਅਤੇ ਬਹਾਦਰ ਸ਼ਾਹ ਕਹਿੰਦਾ ਗੁਰੂ ਗੋਬਿੰਦ ਸਿੰਘ ਦੇ ਕੋਲ ਚਲਾ ਜਾ, ਉੱਥੇ ਮੇਰੇ ਪਿਓ ਦੀ ਪਹੁੰਚ ਹੈ ਨਹੀਂ। ਮਤਲਬ ਹੈ ਕਿ ਇਸ ਬਾਣੀ ਦਾ ਸਤਸੰਗੀ ਇੰਨਾ ਪ੍ਰਭਾਵ ਹੈ। ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਵੇਲੇ ਔਰੰਗਾ ਮਰ ਗਿਆ ਅਤੇ ਇਹਦੇ ਪੁੱਤਾਂ ਦੇ ਵਿੱਚ ਤਖ਼ਤ ਨੂੰ ਲੈ ਕੇ ਲੜਾਈ ਛਿੜ ਗਈ, ਬਹਾਦਰ ਸ਼ਾਹ ਨੇ ਫਿਰ ਪਹੁੰਚ ਕੀਤੀ ਗੁਰੂ ਗੋਬਿੰਦ ਸਿੰਘ ਤੱਕ, ਮਹਾਰਾਜ ਮੇਰੀ ਮਦਦ ਕਰੋ।
ਜਿਸ ਦੇ ਹੋਵੇ ਬਲ ਸੋ ਕਦੇ ਨਾ ਹਾਰਦਾ। ਸਤਿਗੁਰੂ ਹੋਏ ਦਇਆਲ ਤਾਂ ਸ਼ਰਧਾ ਪੂਰੀ ਹੈ। ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਦੀ ਮਦਦ ਕੀਤੀ। ਸੋ ਮੱਧ ਪ੍ਰਦੇਸ਼ ਦੇ ਵਿੱਚ ਜਾਂਜੋ ਨਾਮ ਦਾ ਸਥਾਨ, ਉੱਥੇ ਜੰਗ ਹੋਇਆ ਭਰਾਵਾਂ ਦੇ ਵਿੱਚ। ਭਾਵੇਂ ਬਹਾਦਰ ਸ਼ਾਹ ਦੀ ਫੌਜ ਕਮਜ਼ੋਰ ਸੀ, ਮਾੜੀ ਸੀ, ਤਾਰਾ ਆਜਮ ਵੱਡਾ ਪੁੱਤ ਸੀ ਔਰੰਗਜ਼ੇਬ ਦਾ, ਇਹਦਾ ਜ਼ੋਰ ਬੜਾ ਸੀ। ਇਸ ਜੰਗ ਵਿੱਚ ਉਹਨੇ ਅਰਾਧਿਆ ਗੁਰੂ ਨੂੰ ਬਹਾਦਰ ਸ਼ਾਹ ਨੇ, ਅਤੇ ਗੁਰੂ ਜੀ ਨੇ ਆਪਣੇ ਕੋਈ ਸਿੰਘ ਭੇਜੇ। ਇੱਕ ਤੀਰ ਆ ਕੇ ਤਾਰਾ ਆਜਮ ਦੇ ਮੱਥੇ 'ਚ ਵੱਜਿਆ, ਤਾਰਾ ਆਜਮ ਦੀ ਮੌਤ ਹੋ ਗਈ ਅਤੇ ਜਿੱਤ ਹੋ ਗਈ ਬਹਾਦਰ ਸ਼ਾਹ ਦੀ। ਇਹ ਦਿੱਲੀ ਦੇ ਤਖ਼ਤ 'ਤੇ ਬਹਿ ਗਿਆ। ਇਹਨੇ ਫਿਰ ਗੁਰੂ ਕਲਗੀਧਰ ਜੀ ਨੂੰ ਬੇਨਤੀ ਭੇਜੀ, ਮਹਾਰਾਜ ਨੂੰ ਦਰਸ਼ਨ ਦਿਓ। ਫਿਰ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਗਰੇ ਬਹਾਦਰ ਸ਼ਾਹ ਦੇ ਕਚਹਿਰੀ ਵਿੱਚ ਘੋੜੇ ਸਮੇਤ ਅੰਦਰ ਗਏ। ਮਹਾਰਾਜ ਬਹਾਦਰ ਸ਼ਾਹ ਨੇ ਉੱਠ ਕੇ ਤਖ਼ਤ ਨੂੰ ਮਹਾਰਾਜ ਦਾ ਸਤਿਕਾਰ ਕੀਤਾ। ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਲੰਮਾ ਸਮਾਂ ਬਹਾਦਰ ਸ਼ਾਹ ਦੇ ਨਾਲ ਰਹੇ, ਹਜ਼ੂਰ ਸਾਹਿਬ ਤੱਕ ਨਾਲ ਗਏ। ਗੁਰੂ ਅਰਜਨ ਦੇਵ ਸਾਹਿਬ ਨੂੰ ਸ਼ਹੀਦ ਕੀਤਾ ਜਹਾਂਗੀਰ ਨੇ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਲੰਮਾ ਸਮਾਂ ਉਹਦੇ ਨਾਲ ਰਹੇ। ਗਵਾਲੀਅਰ ਦੇ ਕਿਲ੍ਹੇ 'ਚੋਂ ਆ ਕੇ ਮਹਾਰਾਜ ਉਹਦੇ ਕੋਲ ਰਹੇ। ਉੱਥੋਂ ਮਹਾਰਾਜ ਜੀ ਨੇ ਚੰਦੂ ਪਾਪੀ ਨੂੰ ਲੈ ਲਿਆ, ਨਕੇਲ ਪਾ ਲਈ। ਦਿੱਲੀ ਤੋਂ ਲੈ ਕੇ ਅਤੇ ਲਾਹੌਰ ਤੱਕ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਜਿਹੜਾ ਜਹਾਂਗੀਰ ਬਾਦਸ਼ਾਹ ਇਕੱਠੇ ਰਹੇ ਅਤੇ ਗੁਰੂ ਜੀ ਨੇ ਬੜੇ ਯਤਨ ਕੀਤੇ, ਗੱਲਾਂ ਬਾਤਾਂ ਕਈ ਵਾਰਾਂ ਕੀਤੀਆਂ ਕਿ ਆਪਾਂ ਇੰਜ ਕਰ, ਤੂੰ ਤੈਨੂੰ ਤਖ਼ਤ ਦਿੱਤਾ ਹੈ ਦਿੱਲੀ ਦਾ, ਤੇਰੀ ਮਦਦ ਕੀਤੀ ਹੈ, ਤੂੰ ਸਾਡੀ ਮਦਦ ਕਰ, ਜਿਹੜੇ ਜਿਹੜੇ ਗੁਨਾਹਗਾਰ ਨੇ ਸਾਡੇ ਉਹ ਸਾਡੇ ਹਵਾਲੇ ਕਰ ਦੇ, ਜਿਹਨਾਂ ਗੁਨਾਹ ਕੀਤੇ ਨੇ, ਸਾਡੇ ਛੋਟੇ ਸਾਹਿਬਜ਼ਾਦੇ ਸ਼ਹੀਦ ਕੀਤੇ ਨੇ, ਹਜ਼ਾਰਾਂ ਸਿੰਘ ਸ਼ਹੀਦ ਕੀਤੇ ਨੇ, ਧੀਆਂ ਭੈਣਾਂ ਨੂੰ ਕਤਲ ਕੀਤਾ, ਦੁਸ਼ਟ ਵਜੀਦੇ ਨੇ, ਹੋਰਨਾਂ ਨੇ, ਇਹ ਲਿਸਟ ਦਿੱਤੀ ਗੁਰੂ ਜੀ ਨੇ, ਇਹ ਸਾਡੇ ਹਵਾਲੇ ਕਰ ਦੇ। ਕਮਜ਼ੋਰ ਸੀ ਬੰਦਾ ਬਹਾਦਰ ਸ਼ਾਹ, ਡਰਦਾ ਰਿਹਾ ਕਾਜ਼ੀ ਮੁਲਾਲਿਆਂ ਕੋਲੋਂ, ਮੇਰਾ ਰਾਜ ਨਾ ਕਿਤੇ ਖੁਸ਼ ਜਾਏ, ਮੈਂ ਮਹਾਰਾਜ ਅਜੇ ਪਕੜ ਨਹੀਂ ਮੇਰੀ, ਅਜੇ ਮਹਾਰਾਜ ਰਾਜ ਦੇ ਉੱਤੇ ਮੇਰਾ ਪੂਰਾ ਕੰਟਰੋਲ ਨਹੀਂ ਹੋਇਆ, ਥੋੜ੍ਹਾ ਠਹਿਰ ਜਾਓ। ਬੜੇ ਯਤਨ ਕੀਤੇ ਗਏ ਸਤਸੰਗੀਓ, ਬੇਨਤੀ ਕਰਦੇ ਸਾਡੀ ਪੰਥਕ ਸਰਕਾਰ, ਪੰਥ ਦੇ ਨਾਂ 'ਤੇ ਵੋਟਾਂ ਲੈਂਦੇ ਰਹੇ ਸਾਡੇ ਬਜ਼ੁਰਗ ਨਹੀਂ ਜੀ, ਤੱਕੜੀ ਤੂੰ ਵੋਟ ਪਾਉਣੀ ਪੰਥ ਨੂੰ। ਸਾਡੇ ਬਜ਼ੁਰਗ ਅੱਜ ਤੱਕ ਕੋਈ ਐਸੇ, ਕਈ ਐਸੇ ਬਜ਼ੁਰਗ ਸ਼ਰਧਾਲੂ ਬਣ ਗਏ ਇਹਨਾਂ ਬੁੱਢਿਆਂ ਦੇ, ਇਹਨਾਂ ਸਤਸੰਗ ਪੰਥ ਦੇ ਗਦਾਰਾਂ ਦੇ, ਅੱਜ ਤੱਕ ਹੀ ਕਈ ਜਣੇ ਕਹਿੰਦੇ ਪੰਥ ਨੂੰ ਵੋਟ ਪਾਉਣੀ ਹੈ, ਪੰਥ ਜਿੱਥੇ ਮਰਜ਼ੀ ਲੈ ਕੇ ਖੂਹ ਛੁੱਟਦੇ ਸਾਨੂੰ ਕੌਮ ਨੂੰ। 1978 ਦਾ ਸਾਕਾ ਵਾਪਰਿਆ ਅਤੇ ਪੰਥਕ ਸਰਕਾਰ, ਇਹਨਾਂ ਨੂੰ ਬਥੇਰਾ ਸਮਝਾਇਆ ਉੱਲੂ ਨੰਗਲ ਨੂੰ ਕਿ ਤੁਸੀਂ ਰੋਕੋ ਇਹਨੂੰ, ਪਰ ਕਹਿੰਦੇ ਜੀ ਸਾਡੇ ਵੱਸ ਦੀ ਗੱਲ ਨਹੀਂ ਗੀ। ਹੁਣ ਅੰਮ੍ਰਿਤਸਰ ਨਗਰੀ ਹੈ, ਉੱਥੇ ਦੁਸ਼ਟ ਨਰਕਧਾਰੀਏ ਦਾ ਪ੍ਰੋਗਰਾਮ ਰੱਖ ਲਿਆ ਸਰਕਾਰ ਪੰਥ ਦੀ ਹੈ, ਨਹੀਂ ਸੀ ਰੱਖਣਾ ਚਾਹੀਦਾ। ਸਾਡੀ ਨਗਰੀ ਹੈ, ਉਹ ਗੁਰੂ ਦੀ ਨਿੰਦਿਆ ਕਰਦਾ, ਗੁਰੂ ਮਹਾਰਾਜ ਦੇ ਖਿਲਾਫ਼ ਬੋਲਦਾ, ਗੁਰੂ ਮਹਾਰਾਜ ਦੇ ਪੈਰਲਰ ਉਹਨੇ 7 ਸਤਾਰੇ ਬਣਾਏ ਹੋਏ ਨੇ, ਗੁਰੂ ਗ੍ਰੰਥ ਸਾਹਿਬ ਦੇ ਪੈਰਲਰ ਉਹਨੇ ਇੱਕ ਅਵਤਾਰ ਬਾਣੀ ਨਾਮ ਦਾ ਗ੍ਰੰਥ, ਕੂੜ ਗ੍ਰੰਥ ਲਿਖਿਆ ਆ, ਨਕਲਾਂ ਕਰਦਾ ਸਤਸੰਗ ਗੁਰੂਆਂ ਦੀਆਂ, ਉੱਥੇ ਵੀ ਇਹਨਾਂ ਨੇ ਧੋਖਾ ਕੀਤਾ। ਫਿਰ ਇਹਨਾਂ ਦੇ ਰਾਜ ਵਿੱਚ ਭਨਿਆਰੇ ਵਾਲਾ ਦੁਸ਼ਟ ਇੱਕ ਬੇਲਦਾਰ ਬੰਦਾ, ਉਹਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਸਰੂਪ ਰੇਲ ਪਟੜੀਆਂ ਦੇ ਉੱਤੇ ਥਾਂ ਥਾਂ 'ਤੇ ਬੇਦਬੀਆਂ ਕਰਕੇ ਅੰਗ ਫਾੜ ਕੇ ਛੁੱਟੇ। ਇਹਨਾਂ ਪੰਥਕ ਸਰਕਾਰ ਦੇ ਸਾਸੀ ਗਦਾਰਾਂ ਨੇ ਪੂਰੀ ਦੀ ਪੂਰੀ ਇੱਕ ਰੈਜੀਮੈਂਟ, ਇੱਕ ਪੂਰੀ CRP ਦੀ ਯੂਨਿਟ ਇਹ ਉਹਦੇ ਡੇਰੇ 'ਤੇ ਲਾ ਤੀ। ਕਰਨਾ ਕੀ ਚਾਹੀਦਾ ਸੀ? ਪੰਥ ਦੇ ਹਵਾਲੇ ਕਰ ਦਿੰਦੇ ਉਹਨੂੰ ਕਿ ਸਾਡੇ ਗੁਰੂ ਦਾ ਇਹਨੇ ਨਿਰਾਦਰ ਕੀਤਾ ਅਤੇ ਉਹਨੂੰ ਪੰਥ ਨੂੰ ਦੇ ਦਿੰਦੇ, ਲਓ ਪੰਥ ਦੀ ਕਚਹਿਰੀ 'ਚ ਇਹਦਾ ਫੈਸਲਾ ਹੋਏਗਾ। ਪਰ ਇਹਨਾਂ ਉਹਨੂੰ ਦੁਸ਼ਟ ਨੂੰ ਜੱਡ ਸੁਰੱਖਿਆ ਦੇ ਛੱਡੀ। ਫਿਰ ਅਸੂਰ ਸਰਸੇ ਵਾਲਾ, ਇਹਨੇ ਕਿੰਨਾ ਸਤਸੰਗ ਸਿੱਖੀ ਦਾ ਕਾਣ ਕੀਤਾ। ਗੁਰੂ ਗ੍ਰੰਥ ਸਾਹਿਬ ਦੇ ਸਰੂਪ ਇਹਨਾਂ ਨੇ ਥਾਂ ਥਾਂ 'ਤੇ ਅੰਗ ਫਾੜ ਕੇ ਛੁੱਟੇ। ਇਹਨਾਂ ਉਹਨੂੰ ਪੂਰੀ ਸੁਰੱਖਿਆ ਦੇ ਛੱਡੀ। ਪੰਜਾਬ ਵਿੱਚ ਸਲਾਬਤਪੁਰ ਦਾ ਡੇਰਾ, ਉਹਨੂੰ ਬਚਾਉਣ ਲਈ ਬੜੇ ਕੁਛ ਯਤਨ ਕੀਤੇ ਗਏ ਸਤਸੰਗੀਓ।
ਮਤਲਬ ਇਹਨਾਂ ਨੇ 84 ਦਾ ਜੋ ਹੋਇਆ ਕਤਲੇਆਮ, ਜੋ ਅੰਮ੍ਰਿਤਸਰ ਦੇ ਵਿੱਚ ਹੋਇਆ, 78 ਦਾ ਸਾਕਾ ਹੋਇਆ ਭਨਾਰੇ ਵਾਲੇ ਦੇ ਸਮੇਂ, ਜੋ ਬੇਅਦਬੀਆਂ ਹੋਈਆਂ ਸਰਸੇ ਵਾਲੇ ਦੇ ਹੱਥੋਂ, ਜੋ ਬੇਅਦਬੀਆਂ ਹੋਈਆਂ, ਇਹ ਸਿਰਫ ਵੋਟਾਂ ਲੈਣ ਵਾਸਤੇ ਉਹਨਾਂ ਕੋਲ ਸਾਰਾ ਕੁਛ ਜਰੀ ਗਏ। ਇੱਦਾਂ ਹੀ ਸਤਸੰਗੀਓ, ਗੁਰੂ ਗੋਬਿੰਦ ਸਿੰਘ ਨੇ ਬੜੇ ਯਤਨ ਕੀਤੇ ਕਿਸੇ ਤਰੀਕੇ ਨਾਲ ਇਹ ਗੱਲ ਸ਼ਾਂਤੀ ਨਾਲ ਹੱਲ ਹੋ ਜਾਵੇ, ਪਰ ਨਹੀਂ। ਜਦੋਂ ਬਹਾਦਰ ਸਾਹਿਬ ਆਸਾ ਪਾਸਾ ਕਰਨ ਲੱਗਾ, ਗੁਰੂ ਜੀ ਕਹਿੰਦੇ ਫਿਰ ਅਸੀਂ ਆਪ ਹੱਲ ਕਰਾਂਗੇ। ਫਿਰ ਗੁਰੂ ਕਲਗੀਧਰ ਜੀ ਨੇ ਮਾਧੋ ਦਾਸ ਬੈਰਾਗੀ ਨੂੰ ਆਪਣੀ ਸੰਗਤ ਵਿੱਚ ਲਿਆ ਕੇ ਉਹਨੂੰ ਸਾਰਾ ਕੁਛ ਸਮਝਾ ਕੇ, ਸਿੱਖੀ ਦੇ ਅਸੂਲ, ਸਿੱਖੀ ਦੇ ਨਿਯਮ ਸਮਝਾ ਕੇ ਅੰਮ੍ਰਿਤ ਕੀ ਦਾਤ ਬਖਸ਼ਿਸ਼ ਥਾਪੜਾ ਦੇ ਦਿੱਤਾ। ਜਾਵੜ ਪੰਜਾਬ ਨੂੰ ਪੰਜ ਸਿੰਘ ਨਾਲ ਦੇ ਦਿੱਤੇ ਸੱਚੇ ਪਾਤਸ਼ਾਹ, ਨਗਾਰਾ ਦੇ ਦਿੱਤਾ, ਨਿਸ਼ਾਨ ਦੇ ਦਿੱਤਾ, ਪੰਜ ਤੀਰ ਬਖਸ਼ੇ ਸ਼ਕਤੀਆਂ। ਤੂਫਾਨ ਬਣ ਕੇ ਗੁਰੂ ਦਾ ਉਲਾਲ ਹਜ਼ੂਰ ਸਾਹਿਬ ਤੋਂ ਚੱਲਿਆ ਅਤੇ ਪੰਜਾਬ ਤੱਕ ਆਉਂਦਿਆਂ ਆਉਂਦਿਆਂ ਇੰਨੀ ਰਫਤਾਰ ਫੜਦੀ, ਸਾਰਾ ਕੁਛ ਉਡਾ ਦਿੱਤਾ ਨੇ ਗੁਰੂ ਦੇ ਲਾਲ ਨੇ। ਅੱਜ ਕੱਲ੍ਹ ਕਿੰਨੀ ਮਸ਼ੀਨਰੀ ਸਾਡੇ ਕੋਲ, ਬੜੀਆਂ ਬੜੀਆਂ ਸਤਸੰਗੀਓ ਮਸ਼ੀਨਰੀਆਂ, GS ਕਰੇਨਾ ਆਦਿਕ, ਇਹਦੇ ਨਾਲ ਬਿਲਡਿੰਗਾਂ ਧੋਂਦਿਆਂ ਕਿੰਨਾ ਟਾਈਮ ਲੱਗਦਾ, ਅਤੇ ਉੱਥੇ ਉਹਨਾਂ ਸਮੇਂ 'ਚ ਕੁਛ ਵੀ ਨਹੀਂ ਸੀ। ਅਤੇ ਜਿਹੜੀ ਸਰਹੰਦ ਸੀ, ਇਹਦੀ ਇੱਟ ਨਾਲ ਇੱਟ ਖੜਕਾ ਦਿੱਤੀ। ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਪਿੱਛੋਂ ਥੋੜ੍ਹੀ ਦੇਰ ਥੀ, ਵਸਦੀ ਸਰਹੰਦ ਇੱਟੋਂ ਕਾ ਢੇਰ ਥੀ। ਐਸਾ ਜਰਨੈਲ ਜਿਹਨੂੰ ਆਪਾਂ ਯਾਦ ਕਰ ਰਹੇ, ਜਿਹਨਾਂ ਦੀ ਸ਼ਹੀਦੀ ਆਪਾਂ ਕੱਲ੍ਹ ਨੂੰ ਪੂਰਾ ਜ਼ਿਕਰ ਕਰਾਂਗੇ, ਕੱਲ੍ਹ ਨੂੰ ਉਹਨਾਂ ਦੀ ਸ਼ਹੀਦੀ ਹੈ, ਕਿਵੇਂ ਉਹਨਾਂ ਨੇ ਆਪਣਾ ਰੋਮ ਰੋਮ ਬੰਦ ਬੰਦ ਕਟਵਾ ਲਿਆ ਅਤੇ ਸੀਰੀ ਕੀਤੀ। ਇਹ ਨਾਮ ਦੀ ਸ਼ਕਤੀ ਹੈ ਨਾ ਪਿਆਰੇ, ਰੋਮ ਰੋਮ 'ਚ ਨਾਮ ਵਸਿਆ ਹੈ, ਹੱਸ ਹੱਸ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਅਤੇ ਗੁਰੂ ਜੀ ਮਿਹਰ ਕਰਦੇ ਨੇ, ਇਹ ਨਾਮ ਦੀ ਦਾਤ ਹੈ ਭਾਈ, ਹਰ ਧਨ ਚੱਲਤੇ ਤੁਰਦਿਆਂ ਵੀ ਵਾਹਿਗੁਰੂ ਵਾਹਿਗੁਰੂ, ਹਰ ਧਨ ਵੈਸੇ ਬੈਠਿਆਂ ਵੀ ਵਾਹਿਗੁਰੂ ਵਾਹਿਗੁਰੂ, ਹਰ ਧਨ ਜਾਗਤ ਸੂਤਾ, ਜਾਗਦਿਆਂ ਵੀ ਵਾਹਿਗੁਰੂ ਵਾਹਿਗੁਰੂ, ਸੁੱਤਿਆਂ ਵੀ ਪਰਮੇਸ਼ਰ ਦਾ ਸਿਮਰਨ, ਜਿਨ੍ਹਾਂ 'ਤੇ ਵਾਹਿਗੁਰੂ ਦੀ ਕਿਰਪਾ, ਸਤਸੰਗੀਓ ਰਹਾਓ, ਵਿਸ਼ਰਾਮ ਦੇ ਕੇ ਸਤਿਗੁਰੂ ਜੀ ਮਿਹਰ ਕਰਦੇ ਹਨ। ਹਰ ਧਨ ਇਸਨਾਨ, ਹਰ ਧਨ ਗਿਆਨ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਿ ਵਾਹਿਗੁਰੂ ਦਾ ਨਾਮ ਹੀ ਸਾਡੇ ਵਾਸਤੇ ਤੀਰਥਾਂ ਦਾ ਇਸ਼ਨਾਨ ਹੈ। ਤੀਰਥ ਨਹਾਉਣ ਜਾਓ, ਤੀਰਥ ਨਾਮ ਹੈ, ਤੀਰਥਾਂ ਦੇ ਇਸ਼ਨਾਨ ਕਰਨਾ, ਤੀਰਥ ਅਤੇ ਨਾਮ ਹੀ ਹੈ ਸਾਡੇ ਅੰਦਰ ਹੀ ਹੈ। ਅੰਤਰਗਤ ਤੀਰਥ ਮਲ ਨਹਾਓ, ਅੰਦਰ ਹੀ ਸਾਡੇ ਤੀਰਥ ਹੈ ਨਾਮ ਦਾ, ਉਹਦੇ 'ਚ ਇਸ਼ਨਾਨ ਕਰਨਾ ਕੀ ਹੈ, ਸੁਰਤ ਜੋੜਨੀ, ਸਿਰੇ ਉੱਠ ਕੇ ਜਿੰਨਾ ਹੋ ਸਕੇ 5-10-20 ਮਿੰਟ ਘੰਟਾ ਸਿਮਰਦੇ ਸੁਰਤ ਜੋੜੋ, ਇਹ ਅੰਦਰ ਦਾ ਇਸ਼ਨਾਨ ਹੈ ਪਿਆਰਿਓ, ਇਹ ਨਾਮ ਦੇ ਜਲ ਦਾ ਇਸ਼ਨਾਨ ਹੈ। ਅਤੇ ਗੁਰੂ ਜੀ ਮਿਹਰ ਕਰਦੇ ਨੇ, ਹਰ ਧਨ ਇਸ਼ਨਾਨ, ਸਾਡੇ ਲਈ ਵਾਹਿਗੁਰੂ ਦਾ ਨਾਮ ਹੀ ਤੀਰਥਾਂ ਦਾ ਇਸ਼ਨਾਨ ਹੈ। ਹਰ ਧਨ ਗਿਆਨ, ਅਤੇ ਵਾਹਿਗੁਰੂ ਦੇ ਨਾਮ ਦਾ ਧਨ ਹੀ ਸਾਡੇ ਲਈ ਗਿਆਨ ਹੈ, ਸਭ ਤੋਂ ਵੱਡਾ ਗਿਆਨ ਇਹੀ ਹੈ। ਹਰ ਸੰਗ ਲਾਏ ਧਿਆਨਾ, ਅਤੇ ਵਾਹਿਗੁਰੂ ਦੇ ਨਾਮ ਦੇ ਨਾਲ ਹੀ ਅਸੀਂ ਧਿਆਨ ਜੋੜਦੇ ਹਾਂ, ਸੁਰਤ ਜੋੜਦੇ ਹਾਂ, ਨਾਮ ਦੇ ਵਿੱਚ ਹੀ ਆਪਣੀ ਸੁਰਤੀ ਜੋੜਦੇ ਹਾਂ। ਹਰ ਧਨ ਤੁਲਹਾ, ਹਰ ਧਨ ਬੇੜੀ। ਪੰਜਾਬ ਦੇਸ਼ ਤੋਂ ਆਪਾਂ ਆਏ ਹਾਂ ਅਤੇ ਸਤਸੰਗ ਪਿੰਡਾਂ ਥਾਵਾਂ ਦੇ ਰਹਿਣ ਵਾਲੇ ਹਾਂ, ਅਤੇ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾਨਾਂ ਅਤੇ ਸਾਜ਼ਸਾਂ ਦਾ ਸ਼ਿਕਾਰ ਹੋਇਆ ਪੰਜਾਬ। ਪਾਣੀ ਦੇ ਸਰੋਤ ਜਿਹੜੇ ਵੀ ਸਤਸੰਗੀ, 1955 ਦੇ ਵਿੱਚ ਡੈਮ ਬਣਨਾ ਸ਼ੁਰੂ ਹੋਇਆ ਪਾਖੜਾ ਡੈਮ, ਅਤੇ 1961-62 ਦੇ 'ਚ ਸੰਪੂਰਨ ਹੋਇਆ ਪੂਰਾ ਆ। ਜਿਹੜੀ ਟ੍ਰੇਨ ਜਾਂਦੀ ਸੀ ਉੱਥੇ ਵਰਕਰਾਂ ਨੂੰ ਲੈ ਕੇ, ਉਹ 24 ਘੰਟੇ ਬਾਣੀ ਦਾ ਜਾਪ ਚੱਲਦਾ ਸੀ, ਸੁਖਮਨੀ ਸਾਹਿਬ ਦਾ ਪਾਠ ਅਤੇ ਜਾਪ ਚੱਲਦਾ ਸੀ। ਕਿਉਂ? ਕਿਉਂਕਿ ਜਦੋਂ ਵਰਕਰ ਜਾਣਗੇ, ਇੰਨੀ ਹਾਈਟ ਤੋਂ ਕੰਮ ਕਰਨਾ ਹੈ ਅਤੇ ਵਰਕਰਾਂ ਦੀ

ਛਿੱਛੜ ਪੈਂਦਾ, ਕਿਉਂ ਛਿੱਛੜਦਾ? ਉਹਦੇ 'ਚ ਪਿੱਛੋਂ ਗਾਰ ਆਉਂਦੀ, ਬੜੇ ਬੜੇ ਰੁੱਖ ਪੁੱਟ ਕੇ ਲਿਆਉਂਦਾ, ਪੱਥਰ ਲਿਆਉਂਦਾ, ਸਾਰੇ ਉਹਦੇ ਵਿੱਚ ਡਿੱਗ ਜਾਂਦੇ ਹਨ। ਗੋਬਿੰਦ ਸਾਗਰ ਦੇ ਵਿੱਚ ਉਹਦੀ ਸਫਾਈ ਨਹੀਂ ਕੀਤੀ ਸਤਸੰਗੀ, ਹਰੇਕ ਸਾਲ ਉਹਦੀ ਗਾਰ ਕੱਢਣੀ ਹੁੰਦੀ, ਨਹੀਂ ਕੇਂਦਰ ਕਰ ਰਿਹਾ। 25% ਥੱਲਿਓ ਜਿਹੜੀ ਉਹ ਧਰਤੀ ਹੈ ਉਹ ਗਾਰੇ ਨਾਲ ਅਤੇ ਲੱਕੜਾਂ ਅਤੇ ਪੱਥਰਾਂ ਨਾਲ ਭਰ ਗਈ। ਹੁਣ ਮਾੜਾ ਜਿਹਾ ਪਾਣੀ ਆਉਂਦਾ ਤਾਂ ਵਿਛੜ ਪੈਂਦਾ, ਫਿਰ ਸਾਡੇ ਖੇਤਾਂ ਨੂੰ ਡੋਬ ਦਿੰਦਾ, ਪੰਜਾਬ ਨੂੰ ਫਿਰ ਡੋਬ ਦਿੰਦਾ। ਮਤਲਬ ਸਾਡੇ ਨਾਲ ਪੈਰ ਪੈਰ 'ਤੇ ਧੋਖਾ, ਅਤੇ ਇਹਨਾਂ ਹੀ ਕਾਰਨਾਂ ਦਾ ਜਿਹੜਾ ਮੋਰਚਾ ਲੱਗਿਆ ਸੀ 1984 ਦੇ ਵਿੱਚ, ਉਹਨਾਂ ਕਾਰੋਬਾਰ 'ਤੇ ਨਹੀਂ ਸੀ ਲਾਇਆ, ਉਹ ਉਹਨਾਂ ਆਪਣੇ ਪਰਿਵਾਰ ਨਹੀਂ ਸੀ ਲਾਇਆ, ਉਹ ਸਾਡੇ ਲਈ ਹੀ ਲਾਇਆ ਸੀ। ਅਤੇ ਇਹਨਾਂ ਸਤਸੰਗੀਓ ਸਾਡੇ ਪੰਥਕਾਂ ਨੇ ਇਹ ਸੋਚਿਆ ਜੇ ਇਹ ਰਹਿ ਗਿਆ ਇਹਦੇ ਸਿਰ ਸਿਰਾ ਵੱਜ ਜਾਣਾ ਮੋਰਚੇ ਫਤਿਹ ਦਾ। ਇਹਨਾਂ ਨੇ ਕੇਂਦਰ ਨਾਲ ਰਲ ਕੇ ਜੋ ਕੁਛ ਕਰਵਾਇਆ ਅਤੇ ਉਹ ਕੀਤਾ। ਗੁਰੂ ਮੇਹਰ ਕਰਨ ਮੈਂ ਬੇਨਤੀ ਕਰਿਆ ਸੀ ਕਿ ਪੰਜਾਬ ਦੇ ਵਿੱਚ ਨਦੀਆਂ ਵਗਦੀਆਂ, ਪਾਣੀ ਆਉਂਦਾ, ਅਤੇ ਜਦੋਂ ਪਾਣੀ ਆਉਂਦਾ ਮੁਸੀਬਤਾਂ ਆਉਂਦੀਆਂ, ਫਿਰ ਪਾਣੀ 'ਚੋਂ ਨਿਕਲ ਲਈ ਜਿਹੜੇ ਵਿਚਾਰੇ ਦਰਿਆਵਾਂ ਦੇ ਲਾਗੇ ਬੈਠੇ ਨੇ, ਜਿਹੜੀ ਚੀਜ਼ ਮਿਲੇਗੀ ਉਹਦੇ ਨਾਲ ਬਾਹਰ ਨਿਕਲਦੇ ਨੇ। ਕੋਈ ਕੈਨੀ ਮਿਲ ਜੇ, ਕੋਈ ਟਿਊਬ ਮਿਲ ਜੇ, ਕੜਾਹਾ ਮਿਲ ਜੇ, ਉਹ ਚੀਜ਼। ਇੱਕ ਤੁਲਹਾ ਹੁੰਦਾ ਸਤਸਿੰਘ, ਤੁਲਹਾ ਤੁਲਹਾ ਹੁੰਦਾ ਲੱਕੜਾਂ ਲੈ ਕੇ ਉਹਨਾਂ ਨੂੰ ਆਪਸ ਵਿੱਚ ਬੰਨ੍ਹ ਕੇ ਅਤੇ ਇੱਕ ਜਗਾੜ ਤਿਆਰ ਕਰ ਲੈਣਾ, ਉਹਨੂੰ ਕਹਿੰਦੇ ਤੁਲਹਾ। ਇੱਥੇ ਲਿਖਿਆ ਮਹਾਰਾਜ ਨੇ ਹਾਰਤਾਂ ਨੂੰ ਤੁਲਹਾ, ਲੱਕੜਾਂ ਦਾ ਇੱਕ ਆਰਜੀ ਸਰਟੈਕਚਰ ਜਿਹਾ ਬਣਾ ਕੇ, ਇੱਕ ਆਰਜੀ ਜਗਾੜ ਬਣਾ ਕੇ ਉਹਦੇ ਨਾਲ ਪਾਣੀ ਤੋਂ ਤਰ ਜਾਣਾ। ਇਸ ਵਾਸਤੇ ਰਾਗ ਅਦਵੈਸ਼ ਦੀਆਂ ਨਦੀਆਂ ਤੋਂ ਤਰਨ ਲਈ ਵਾਹਿਗੁਰੂ ਦਾ ਨਾਮ ਹੀ ਸਾਡੇ ਲਈ ਤੁਲਹਾ ਹੈ। ਹਰ ਧਨ ਬੇੜੀ, ਫਿਰ ਪਰਮੇਸ਼ਰ ਦਾ ਨਾਮ ਹੀ ਸਾਡੇ ਲਈ ਬੇੜੀ ਹੈ। ਜਦੋਂ ਪਾਣੀ ਜ਼ਿਆਦਾ ਡੂੰਘਾ ਹੁੰਦਾ ਜਾਂ ਤੇਜ਼ ਹੁੰਦਾ, ਫਿਰ ਬੇੜੀ ਦੀ ਵਰਤੋਂ ਕਰਦੇ ਨੇ। ਅਤੇ ਵਾਹਿਗੁਰੂ ਦਾ ਨਾਮ ਹੀ ਸਾਡੇ ਤੋਂ ਜਿਹੜੇ ਦਰਿਆ ਨੇ ਸਤਸੰਗੀਓ, ਈਰਖਾ ਦੇ ਵਗਦੇ, ਇਹ ਤੋਂ ਪਾਰ ਹੋਣ ਲਈ ਵਾਹਿਗੁਰੂ ਦਾ ਨਾਮ ਹੀ ਸਾਡੇ ਲਈ ਬੇੜੀ ਹੈ। ਹਰ ਹਰ ਤਾਰ ਪਨਾਨਾ, ਗੁਰੂ ਅਰਜਨ ਦੇਵ ਜੀ ਕਹਿੰਦੇ ਫਿਰ ਵਾਹਿਗੁਰੂ ਦਾ ਨਾਮ ਧਨ ਹੀ ਭਾਵ ਸਾਗਰ ਤੋਂ ਤਰਨ ਲਈ ਇਹ ਬੇੜਾ ਹੈ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋਤਰੇ ਪਾਰ। ਇਹ ਬਾਣੀ ਦੀ ਪੰਕਤੀ ਨਹੀਂ, ਇਤਿਹਾਸ ਦਾ ਬਚਨ ਪਿਆਰਿਓ। ਇਸ ਲਈ ਪਰਮੇਸ਼ਰ ਦਾ ਨਾਮ ਹੀ ਸਾਡੇ ਲਈ ਜਹਾਜ਼ ਹੈ। ਭਵਜਲ ਸਾਇਰ ਸੇਤ ਨਾਮ ਹਰੀ ਕਾ ਬੋਇਥਾ, ਇਹ ਗੁਰੂ ਗ੍ਰੰਥ ਸਾਹਿਬ ਦੀ ਪੰਕਤੀ। ਬੋਇਥਾ ਦਾ ਅਰਥ ਜਹਾਜ਼, ਸੰਸਾਰ ਸਮੁੰਦਰ ਹੈ, ਇਹ ਤੋਂ ਪਾਰ ਹੋਣ ਲਈ ਵਾਹਿਗੁਰੂ ਦਾ ਨਾਮ ਹੀ ਬੇੜਾ ਹੈ, ਵਾਹਿਗੁਰੂ ਦਾ ਨਾਮ ਹੀ ਜਹਾਜ਼ ਹੈ, ਸ਼ਿਪ ਹੈ। ਅਤੇ ਗੁਰੂ ਜੀ ਕਹਿੰਦੇ ਹਰ ਤਨ ਪਾਰ ਤਾਰ ਪਰਾਨਾ, ਹਰੀ ਦਾ ਨਾਮ ਧਨ ਹੀ ਭਵ ਸਾਗਰ ਤੋਂ ਤਰ ਲਈ ਇਹ ਜਹਾਜ਼ ਹੈ ਭਾਈ। ਹਰ ਤਨ ਮੇਰੀ ਚਿੰਤਨ ਸਾਰੀ, ਗੁਰੂ ਅਰਜਨ ਦੇਵ ਜੀ ਕਹਿੰਦੇ ਵਾਹਿਗੁਰੂ ਦੇ ਨਾਮ ਧਨ ਨੇ ਮੇਰੀ ਚਿੰਤਾ ਦੂਰ ਕਰ ਦਿੱਤੀ। ਕਈ ਤਰ੍ਹਾਂ ਦੀ ਚਿੰਤਾ ਜ਼ਿੰਦਗੀ 'ਚ ਆਉਂਦੀਆਂ, ਉਤਰਾ ਚੜ੍ਹਾ, ਘਾਟੇ ਵਾਧੇ, ਆਸੇ ਪਾਸੇ ਸਾਡੇ ਚਾਰ ਸਿਰ ਈਰਖਾ ਦਾ ਮਾਹੌਲ ਬਣਿਆ ਰਹਿੰਦਾ ਸਤਸੰਗ ਸਰੀਕੇ ਬਰਾਦਰੀ 'ਚ। ਇਹਨਾਂ ਸਾਰੀਆਂ ਚਿੰਤਾ ਤੋਂ ਦੂਰ ਕਰਨ ਵਾਲਾ ਵਾਹਿਗੁਰੂ ਦਾ ਨਾਮ ਹੀ ਹੈ। ਹਰ ਤਨ ਲਾਹਿਆ ਧੋਖਾ, ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਦੇ ਨਾਮ ਧਨ ਰਾਹੀਂ ਹੀ ਅਸੀਂ ਧੋਖਾ ਲਾਇਆ, ਧੋਖੇ ਹੁੰਦੇ ਨੇ, ਪੈਰ ਪੈਰ 'ਤੇ ਧੋਖੇ ਹੁੰਦੇ, ਹਰੇਕ ਨਹਾਉਂਦੇ ਪਿਆਰਿਓ। ਸਾਡੀ ਕੌਮ ਨਾਲ ਜ਼ਿਆਦਾ ਧੋਖੇ ਹੋਏ, ਪੈਰ ਪੈਰ 'ਤੇ ਸਾਨੂੰ ਧੋਖਾ ਦਿੱਤਾ ਗਿਆ ਸਤਸੰਗੀਓ। ਅਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਮੇਰੇ ਨਾਲ ਬਹੁਤ ਧੋਖੇ ਹੋਏ, ਸਾਡੇ ਪਰਿਵਾਰ ਵੱਲੋਂ ਹੋਏ, ਸਾਡੇ ਬਾਹਰਲਿਆਂ ਵੱਲੋਂ ਹੋਏ, ਸਾਡੇ ਸਰਕਾਰ ਵੱਲੋਂ ਹੋਏ। ਅਤੇ ਇਹਨਾਂ ਇਸ ਪ੍ਰਕਾਰ ਧੋਖਿਆਂ ਤੋਂ ਪਾਰ ਕੀਤਾ ਮੇਰੇ ਵਾਹਿਗੁਰੂ ਦੇ ਨਾਮ ਧੰਨ ਨੇ। ਹਰ ਧਨ ਲਾਹਿਆ ਧੋਖਾ, ਵਾਹਿਗੁਰੂ ਦੇ ਨਾਮ ਧੰਨ ਰਾਹੀਂ ਹੀ ਅਸੀਂ ਜਿਹੜਾ ਧੋਖਾ ਸੀ ਇਹ ਲਾਹਿਆ, ਇਹ ਦੂਰ ਕੀਤਾ। ਹਰ ਧਨ 'ਤੇ ਮੈਂ ਨਾਮ ਨਿਧ ਪਾਈ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਨੇ ਕਿ ਹਰੀ ਦੇ ਨਾਮ ਧੰਨ ਨਾਲ ਮੈਂ 9 ਨਿਧੀਆਂ ਦਾ ਖਜ਼ਾਨਾ, ਪਰਮੇਸ਼ਰ ਦਾ ਨਾਮ ਧੰਨ ਪਾ ਲਿਆ। 9 ਨਿਧੀਆਂ ਦੀਆਂ ਹਨ ਸਤਸੰਗੀਓ, ਇੱਕ ਸ਼ਕਤੀਆਂ ਦੀਆਂ, ਯੋਗੀ ਲੋਕ ਸਾਧਨਾ ਸਾਧ ਸਾਧ ਕੇ ਇਹ 9 ਨਿਧੀਆਂ 18 ਸਿੱਧੀਆਂ ਪ੍ਰਾਪਤ ਕਰਦੇ ਨੇ। ਪਰ ਜਿਹੜਾ ਨਾਮ ਜਪਦਾ, ਸਿਮਰਨ ਕਰਦਾ, ਵਾਹਿਗੁਰੂ ਦੀ ਬੰਦਗੀ ਕਰਦਾ ਹੈ, ਅਤੇ ਉਹਨਾਂ ਦੇ ਪਿੱਛੇ ਰਿਧੀਆਂ ਸਿੱਧੀਆਂ ਤੁਰੀਆਂ ਫਿਰਦੀਆਂ ਸਤਸੰਗੀਓ। ਹਰ ਰੋਜ਼ ਆਪਾਂ ਸ੍ਰੀ ਰਹਿਰਾਜ ਸਾਹਿਬ ਦਾ ਪਾਠ ਕਰਦੇ ਵਿੱਚ ਪੜ੍ਹਦੇ ਹਾਂ, ਸਭ ਨਿਧਾਨ 10 ਅਸ਼ਟ ਸਿਧਾਨ ਠਾਕੁਰ ਕਾਰ ਤਲ ਧਰਿਆ। ਠਾਕੁਰ ਕਾਰ ਕਹਿੰਦੇ ਹੱਥ ਦੀ ਤਲ, ਤਲੀ ਦੇ ਉੱਤੇ ਪਰਮਾਤਮਾ ਨੇ ਰੱਖੇ ਨੇ, ਇੱਦਾਂ ਕਿ ਸਾਨੂੰ ਜੇਬ 'ਚੋਂ ਕੱਢਦਿਆਂ ਟਾਈਮ ਨਾ ਲੱਗ ਜਾਏ। ਜਿਹੜਾ

ਨਾਮ ਜਪਦਾ ਉਹਨੂੰ ਆ ਤਲੀ 'ਤੇ ਪਏ ਲੈਲਾ ਭਾਈ ਰੋਜ਼ ਪੜ੍ਹਦੇ ਹਾਂ ਸ਼ਾਇਦ ਅਰਥ ਆਪਾਂ ਨਾ ਪੜ੍ਹਿਆ ਵੇਦਾ ਬਾਣੀ ਦੀ ਵਿਚਾਰ ਕਰਿਆ ਕਰੋ ਬਾਣੀ ਨੂੰ ਵਿਚਾਰ ਕੇ ਪੜ੍ਹੋ ਸਭ ਨਿਧਾਨ ਭਾਵ ਸਾਰੇ ਖਜ਼ਾਨੇ ਸਭ ਨਿਧਾਨ ਦਸ ਅਸ਼ਟ ਸਿਧਾਨ ਦਸ ਅਸ਼ਟ ਕਹਿੰਦੇ ਅਠਾਰਾਂ ਸਿੱਧੀਆਂ ਠਾਕੁਰ ਕਾਰ ਤਾਲ ਧਰਿਆ ਵਾਹਿਗੁਰੂ ਦੇ ਹੱਥ ਦੀਆਂ ਤਲੀਆਂ ਦੇ ਉੱਤੇ ਰੱਖੇ ਨੇ ਭਾਵ ਕਿਹੜਾ ਨਾਮ ਜਪਦਾ ਸਿਮਰਨ ਕਰਦਾ ਉਹਨੂੰ ਪਰਮਾਤਮਾ ਬਖਸ਼ ਦਿੰਦਾ ਇਹ ਸਿੱਧੀਆਂ ਸ਼ਕਤੀਆਂ ਅਤੇ ਗੁਰੂ ਜੀ ਕਹਿੰਦੇ ਹਰ ਧਨ ਤੇ ਮੈਂ ਨਾਮ ਨਿੱਧ ਪਾਈ ਵਾਹਿਗੁਰੂ ਦੇ ਨਾਮ ਤੁਹਾਨੂੰ ਜਪ ਕੇ ਮੈਂ ਨੌ ਨਿੱਧੀਆਂ ਸਾਰੀਆਂ ਸ਼ਕਤੀਆਂ ਪਾਈਆਂ ਨੇ ਹਾਥ ਚੜ੍ਹਿਓ ਹਰ ਥੋਕਾ ਗੁਰੂ ਅਰਜਨ ਦੇਵ ਜੀ ਕਹਿੰਦੇ ਨਾਮ ਜਪ ਜਪ ਕੇ ਹਾਥ ਚੜ੍ਹਿਓ ਦਾ ਭਾਵ ਮੇਰੇ ਹੱਥ 'ਚ ਚੜ੍ਹ ਗਿਆ ਮੇਰੇ ਹੱਥ 'ਚ ਆ ਗਿਆ ਕਿ ਹਰ ਧਨ ਥੋਕਾ ਹਰੀ ਦੇ ਨਾਮ ਧਨ ਦਾ ਥੋਕ ਪਦਾਰਥ ਇਹ ਮੈਨੂੰ ਮਿਲ ਗਿਆ ਨਾਮ ਜਪ ਜਪ ਕੇ ਖਾ ਵੋ ਖਰਚ ਉਹ ਤੋਟ ਨਾ ਆਵੇ ਭਾਈ ਇਸ ਨਾਮ ਨੂੰ ਖਾਵੋ ਭਾਵ ਜਪੋ ਖਰਚੋ ਭਾਵ ਜਪਾਓ ਤੋਟ ਨਾ ਆਵੇ ਕਦੇ ਵੀ ਇਹ 'ਚ ਘਾਟਾ ਨਹੀਂ ਪੈਂਦਾ ਖਾ ਬਹਿ ਖਰਚੇ ਰਲ ਮਿਲ ਭਾਈ ਤੋਟ ਨਾ ਆਵੇ ਵੱਧ ਹੋ ਜਾਈ ਦੁਨੀਆਂ ਦਾ ਜਿਹੜਾ ਧਨ ਹੈ ਨਾ ਜਿਵੇਂ ਜਿਵੇਂ ਆਪਾਂ ਖਰਚਾਂਗੇ ਘਟੇਗਾ ਜਿਹੜਾ ਨਾਮ ਦਾ ਧਨ ਹੈ ਜਿਵੇਂ ਜਿਵੇਂ ਖਰਚਾਂਗੇ ਇਹ ਵਧੇਗਾ ਖਰਚਾਂਗੇ ਤਾਂ ਭਾਵ ਕੀ ਹੈ ਕਿ ਨਾਮ ਜਪਾਂਗੇ ਅਤੇ ਜਪਾਵਾਂਗੇ ਹੋਰਨਾਂ ਨੂੰ ਜਿਵੇਂ ਜਿਵੇਂ ਜਪਾਂਗੇ ਅਤੇ ਹੋਰ ਸੰਗਤ ਨੂੰ ਜਪਾਵਾਂਗੇ ਇਹ ਵੱਧਦਾ ਹੀ ਜਾਂਦਾ ਇਹ 'ਚ ਟੋਟਾ ਨਹੀਂ ਆਉਂਦਾ ਘਾਟਾ ਨਹੀਂ ਆਉਂਦਾ ਇਹੋ ਧਨ ਅਖੋਟ ਨਾ ਨਿਖੁੱਟੇ ਨਾ ਜਾਏ ਪੂਰੇ ਸਤਿਗੁਰ ਦੀਆ ਦਿਖਾਏ ਇਹਦਾ ਨਾਮ ਦਾ ਧਨ ਕਦੇ ਵੀ ਨਾ ਸਤਸੰਗ 'ਚ ਘਾਟਾ ਪਵੇ ਨਾ ਕਦੇ ਜੀਵ ਦਾ ਸਾਥ ਛੱਡ ਕੇ ਜਾਵੇ ਨਾ ਕਦੇ ਸਤਸੰਗੀ ਇਹ ਸਾਡੇ ਤੋਂ ਦੂਰ ਹੋਵੇ ਅੱਗ ਇਹਨੂੰ ਸਾੜ ਨਹੀਂ ਸਕਦੀ ਪਾਣੀ ਡੋਬ ਨਹੀਂ ਸਕਦਾ ਹਵਾ ਉਡਾ ਨਹੀਂ ਸਕਦੀ ਇਹ ਜੀਵ ਦੇ ਨਾਲ ਜਾਂਦਾ ਸਤਸੰਗੀ ਨਾਮ ਧਨ ਖਾ ਵੋ ਖਰਚ ਉਹ ਤੋਟ ਨਾ ਆਵੇ ਗੁਰੂ ਅਰਜਨ ਦੇਵ ਜੀ ਕਹਿੰਦੇ ਭਾਈ ਖਾਓ ਭਾਵ ਕੇ ਨਾਮ ਦਾ ਧਨ ਜਪੋ ਨਾਮ ਨੂੰ ਜਪੋ ਖਰਚੋ ਹੋਰਨਾਂ ਨੂੰ ਜਪਾਵੋ ਤੋੜ ਨਾ ਆਵੇ ਕਦੇ ਵੀ ਤੋਟਾ ਘਾਟਾ ਨਹੀਂ ਆਏਗਾ ਹਾਲਤ ਪਲਤ ਕਹਿ ਸੰਗੇ ਹਾਲਤ ਕਹਿੰਦੇ ਆਹ ਸੰਸਾਰ ਪਲਤ ਕਹਿੰਦੇ ਪਰਲੋਕ ਹਾਲਤ ਸੁੱਖ ਪਲਤ ਸੁੱਖ ਨਿਤ ਸੁੱਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ ਮਿਟੇ ਕਮਾਣੇ ਪਾਪ ਚਰਾਣੇ ਸਾਧ ਸੰਗਤ ਮੇਰੇ ਮੂਆ ਜੀਜੈ ਚਿਰ ਕਾਲ ਦੇ ਕਮਾਏ ਹੋਏ ਪਾਪ ਮਿਟ ਜਾਂਦੇ ਨਾਮ ਜਪਣ ਨਾਲ ਸਤਸੰਗੀਓ ਅਤੇ ਗੁਰੂ ਜੀ ਕਹਿੰਦੇ ਹਾਲਤ ਪਲਤ ਕਹਿ ਸੰਗੇ ਜਿਹੜਾ ਨਾਮ ਦਾ ਧਨ ਹੈ ਇੱਥੇ ਵੀ ਜੀਵ ਦੇ ਅੰਗ ਸੰਗ ਹੈ ਪਲਤ ਪ੍ਰਲੋਕ ਵਿੱਚ ਵੀ ਇਹ ਜੀਵ ਦੇ ਨਾਲ ਜਾਂਦਾ ਹੈ ਲਾਦ ਖਜ਼ਾਨਾ ਗੁਰੂ ਨਾਨਕ ਕਉ ਦੀਆ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਨੇ ਕਿ ਗੁਰੂ ਨਾਨਕ ਦਾ ਭਾਵ ਹੈ ਮੈਨੂੰ ਨਾਨਕ ਨੂੰ ਮੇਰੇ ਗੁਰੂ ਧੰਨ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਮਹਾਰਾਜ ਨੇ ਲਾਦ ਖਜ਼ਾਨਾ ਨਾਮ ਦਾ ਖਜ਼ਾਨਾ ਲੱਦ ਕੇ ਮੈਨੂੰ ਦੇ ਦਿੱਤਾ ਐਨ ਬੜੇ ਬੜੇ ਭਾਰੀ ਭੰਡਾਰ ਨਾਮ ਦੇ ਮੈਨੂੰ ਦੇ ਦਿੱਤੇ ਇਹੋ ਮਨ ਹਰ ਰੰਗ ਰੰਗੇ ਗੁਰੂ ਅਰਜਨ ਦੇਵ ਜੀ ਕਹਿੰਦੇ ਇਹ ਜਿਹੜਾ ਮੇਰਾ ਮਨ ਹੈ ਨਾ ਇਹ ਨਾਮ ਦੇ ਰੰਗ ਵਿੱਚ ਨਾਮ ਦੇ ਪਿਆਰ ਵਿੱਚ ਰੰਗਿਆ ਗਿਆ ਜਪ ਜਪ ਕੇ ਨਾਮ ਸਿਮਰਨ ਕਰ ਕਰਕੇ ਸਤਸੰਗੀ ਇਹ ਖਜ਼ਾਨਾ ਜਮ੍ਹਾਂ ਹੁੰਦਾ ਜਿਵੇਂ ਆਪਾਂ ਆਪਣੀ ਜ਼ਿੰਦਗੀ ਦੇ ਲਈ ਪੈਸਾ ਜਮ੍ਹਾਂ ਕਰਦੇ ਹਾਂ ਥੋੜ੍ਹਾ ਥੋੜ੍ਹਾ ਥੋੜ੍ਹਾ ਥੋੜ੍ਹਾ ਪੈਸਾ ਜਮ੍ਹਾਂ ਕਰੀ ਜਾਓ ਕਿੰਨੇ ਪੈਸੇ ਜਮ੍ਹਾਂ ਹੋ ਗਏ ਇੱਦਾਂ ਰੋਜ਼ 5 ਮਿੰਟ 10 ਮਿੰਟ ਸੁਰਤ ਜੋੜ ਕੇ ਨਾਮ ਜਪੋ ਜਦੋਂ ਦੁਨੀਆਂ ਤੋਂ ਜਾਵਾਂਗੇ ਸਾਡੇ ਕੋਲ ਬਹੁਤ ਸਾਰਾ ਨਾਮ ਦਾ ਖਜ਼ਾਨਾ ਹੋਵੇਗਾ ਇਹ ਸਾਡੇ ਨਾਲ ਜਾਏਗਾ ਨਾਲ ਉੱਥੇ ਇਹਦੀ ਕੀਮਤ ਪੈਂਦੀ ਫਿਰ ਸਾਨੂੰ ਪਤਾ ਲੱਗਦਾ ਕਿ ਅਸੀਂ ਤਾਂ ਬਹੁਤ ਘਾਟਾ ਖਾ ਲੈ ਹੋਰ ਜਪ ਲੈਂਦੇ ਨਾਮ ਇਹਦੀ ਕੀਮਤ ਪੈਂਦੀ ਹੈ ਜਾ ਕੇ ਪ੍ਰਲੋਕ ਵਿੱਚ ਆਹ ਚੈੱਕ ਹੁੰਦਾ ਨਾ ਸਤਸੰਗੀ ਛੋਟਾ ਜਿਹਾ ਪੇਪਰ ਹੁੰਦਾ ਜਦੋਂ ਇਹ ਜਾ ਕੇ ਬੈਂਕ ਵਿੱਚ ਪਾਸ ਹੁੰਦਾ ਤਾਂ ਕਿੰਨੀ ਮਾਇਆ ਆਉਂਦੀ ਸਾਡੇ ਹੱਥ ਹੀਰਾ ਹਾਥ ਚੜ੍ਹਿਆ ਨਰੋਲ ਕਿ ਹੀਰਾ ਇੱਕ ਛੋਟਾ ਜਿਹਾ ਪੱਥਰ ਹੁੰਦਾ ਮੁੱਠੀ 'ਚ ਲੈ ਕੇ ਚਲੇ ਜਾਓ ਸਤਸੰਗੀ ਜਦੋਂ ਜਾ ਕੇ ਵੇਚਾਂਗੇ ਬਾਜ਼ਾਰ 'ਚ ਕਰੋੜਾਂ ਰੁਪਈਏ ਸਾਡੇ ਹੱਥ ਆ ਗਏ ਇਹਦਾ ਮੁੱਲ ਪੈਂਦਾ ਹੀਰੇ ਦਾ ਜਵਾਹਰੀ ਦੇ ਕੋਲ ਜਾ ਕੇ ਜੌਹਰੀ ਦੇ ਕੋਲ ਇੱਦਾਂ ਜਿਹੜਾ ਨਾਮ ਦਾ ਹੈ ਨਾ ਇਹ ਕੀਮਤ ਹੈ ਸਾਨੂੰ ਅਜੇ ਪਤਾ ਨਹੀਂ ਲੱਗ ਰਿਹਾ ਸਾਨੂੰ ਡਾਲਰਾਂ ਦੀ ਪਾਉਂਡਾਂ ਦੀ ਕੀਮਤ ਦਾ ਪਤਾ ਸੋਨੇ ਚਾਂਦੀ ਦੀ ਕੀਮਤ ਦਾ ਪਤਾ ਪਰ ਨਾਮ ਦੀ ਕੀਮਤ ਦਾ ਸਾਨੂੰ ਪਤਾ ਹੀ ਨਹੀਂ ਸਾਨੂੰ ਮੈਂ ਹੀ ਵੇਚੀ ਹਾਂ ਸਤਸੰਗੀਓ ਜੇ ਮੰਨ ਲਓ ਸਾਡੇ ਕੋਈ ਇੱਥੇ ਅਨਾਉਂਸ ਕਰਦੇ ਫਲਾਣੇ ਥਾਂ ਅੱਜ ਡਾਲਰਾਂ ਦੀ ਵਰਖਾ ਆਉਣੀ ਸੀ ਮਰ ਜਾਵਾਂਗੇ ਭੱਜੇ ਜਾਵਾਂਗੇ ਉੱਥੇ ਜਾ ਕੇ ਪਰ ਜੇ ਕਹੀਏ ਕਿ ਫਲਾਣੇ ਥਾਂ 'ਚ ਸਿਮਰਨ ਕਰਾਉਣਾ
ਉੱਧਰ ਆਪਾਂ ਜਾਵਾਂਗੇ ਜੀ, ਅਜੇ ਕੀਮਤ ਦਾ ਪਤਾ ਹੀ ਨਹੀਂ, ਮੈਨੂੰ ਖੁਦ ਨੂੰ ਨਹੀਂ ਪਤਾ ਸਤਸੰਗੀਓ। ਜੇ ਕੀਮਤ ਦਾ ਪਤਾ ਹੋਵੇ ਜਦੋਂ ਸਿਮਰਨ ਹੁੰਦਾ ਅਸੀਂ ਭੱਜ ਕੇ ਆਈਏ, ਅੱਜ ਸਿਮਰਨ ਹੋਣਾ, ਨਾਮ ਦੀ ਵਰਖਾ ਹੋਣੀ, ਅੱਜ ਨਹੀਂ ਪਤਾ। ਅਤੇ ਗੁਰੂ ਜੀ ਕਹਿੰਦੇ ਨੇ ਸਾਡੇ 'ਤੇ ਵਾਹਿਗੁਰੂ ਦੀ ਕਿਰਪਾ, ਨਾਮ ਰੰਗ ਵਿੱਚ ਰੰਗੇ ਹੋਏ ਆ। ਇਹ ਨਾਮ ਦਾ ਖਜ਼ਾਨਾ ਜੀਵ ਦੇ ਨਾਲ ਜਾਂਦਾ, ਜਹਿ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾਂ ਨਾਮ ਤੇਰੇ ਸੰਗ ਸਹਾਈ। ਜਿੱਥੇ ਨਾ ਮਾਂ ਨਹੀਂ, ਬਾਪ ਨਹੀਂ, ਧਨ ਨਹੀਂ, ਕੁਛ ਨਹੀਂ, ਰਿਸ਼ਤੇਦਾਰ ਨਹੀਂ ਸਹਾਇਤਾ ਕਰਦੇ, ਉੱਥੇ ਨਾਮ ਸਹਾਇਤਾ ਕਰਦਾ ਭਾਈ। ਭੁੱਲਾਂ ਦੀ ਮੁਆਫ਼ੀ, ਅਗਾਂਹ ਬਾਤ ਸਮੱਤ ਬਖਸ਼ਣੀ, ਸ਼ੁਕਰ ਗੁਰੂ ਕਾ, ਧੰਨਵਾਦ ਆਪ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ ਔਰ ਗੁਰੂ ਕੇ ਵਜ਼ੀਰਾਂ ਦਾ, ਸਤਿਗੁਰ ਮੇਹਰ ਕਰਨ। ਸਮਾਪਤੀ ਦੀਆਂ ਪੰਕਤੀਆਂ ਗਾਈਏ, ਫਤਿਹ ਬੁਲਾਈਏ ਜੀ।

ਕਰਨ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰਾ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ

ਵਸਿਆ ਵਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈ।

ਸਦਾ ਗੁਰਬਾਣੀ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਿ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਵਨ ਦਿਹਾਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਬਣ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੇ ਅੰਡ ਕੀਤਾ ਆਦਨਾ ਪਿਆਰਿਆਂ ਸੁਚਿਆਰਿਆਂ ਦੀ ਗਵਾਹੀ ਦਾ ਧਿਆਨ ਦਰਗੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁੱਪਰੀਆਂ ਲੁਭਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇ ਸਾਸਵਾਸਾਂ ਸੰਗ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਦਰਗੇ ਬੋਲੋ ਜੀ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਸ਼ਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪਹਿਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਲ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚਮਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਨਤਾਣਿਆਂ ਦੇ ਤਾਂ ਨਿਓਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਬਾਰ ਮੇਰਾ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਅੰਮ੍ਰਿਤ ਵੇਲੇ ਤੋਂ ਹੀ ਆਪ ਦਰਬਾਰ ਸੰਗਤਾਂ ਵੱਲੋਂ ਸਿਮਰਨ ਬਿਹਾਸ ਹੋਏ ਉਪਰੰਤ ਆਪ ਜੀ ਨੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦਿਦਾਰੇ ਬਖਸ਼ੇ ਉਪਰੰਤ ਆਪ ਜੀ ਦੀ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਵੱਲੋਂ ਬਖਸ਼ਿਸ਼ ਹੁਕਮਨਾਮੇ ਦੇ ਸ਼ਬਦ ਵਿਚਾਰ ਛੇ ਬੋੜੀ ਆਨੰਦ ਸਾਹਿਬ ਜੀ ਕੇ ਜਾਪ ਹੋਏ ਸਮਝੀਆਂ ਸੇਵਾਵਾਂ ਨਿਭਾਉਂਦਿਆਂ ਹੋਏ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਅਗਾਂਹ ਵਾਸਤੇ ਸੁਸਪਸ਼ਟ ਬਾਣੀ ਪੰਡਿਤ ਦਾਤ ਬਜਗੁਰ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾ ਆਈ ਸੰਗਤ ਦੀ ਹਾਜ਼ਰੀ ਅਤੇ ਲੁੜ ਭੇਟਾ ਕੀਤੀ ਦਰ ਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹ ਕੇ ਦਾਤਾਂ ਬਖਸ਼ਣੀਆਂ ਪਰਿਵਾਰ ਨੂੰ ਭਾਈ ਜਗਤਾਰ ਸਿੰਘ ਜੀ ਦੀ ਸਿਹਤ ਜਾਬੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਕਰਦੇ ਹਨ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨਿਆ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ ਬੇਨਤੀਆਂ ਗੁਰਮਸਾਰ ਪ੍ਰਵਾਨ ਕਰਨੀਆਂ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ।

ਹਰ ਸਾਧ ਸੰਗਤ ਮੈਂ ਪਾਇਆ ਹਰ ਧਨ ਜਾਪ ਹਰ ਧਨ ਤਾਪ

ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰ ਜੁੜ ਬੈਠੀ ਸਾਧ ਸੰਗਤ ਜੀ ਬੜੇ ਭਾਗੇ ਹੋ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਜੀ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਹਨ। ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਜੁੜ ਕੇ ਸੰਗਤੀ ਰੂਪ ਚ ਨਾਮ ਜਪ ਕੇ ਪਿੱਤਰ ਗੁਰਬਾਣੀ ਪੜ੍ਹ ਸੁਣ ਕੇ ਕਥਾ ਕੀਰਤਨ ਸਰਵਣ ਕਰਕੇ ਗੁਰੂ ਘਰ ਵਿਖੇ ਸੇਵਾਵਾਂ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਸੋ ਗੁਰੂ ਸਾਹਿਬ ਜੀ ਕਿਰਪਾ ਕਰਨ ਆਪ ਆਈ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਦਰੋਂ ਘਰੋਂ ਗੁਰਸਿੱਖੀ ਜੀ ਬਨਾਮ ਦਾਨ ਬਖਸ਼ਣ। ਇੱਥੇ ਅੰਮ੍ਰਿਤ ਵਿਦਵਾਨ ਦੀ ਸੰਪੂਰਨਤਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

خاصا وائکجی کی فتح.

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪ ਜੀ ਸਾਹਿਬ, ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਪੁਰਖ ਅਜੂਨੀ ਸਹਿਭਾਂ ਗੁਰ ਪ੍ਰਸਾਦ ਜਪ।
1: ਆਦਿ ਸੱਚ ਜਗਾਦ ਸੱਚ, ਹੈਪੀ ਸੱਚ, ਨਾਨਕ ਹੋਸੀ ਪੀ ਸੱਚ।
0: ਸੋਚੈ ਸੋਚ ਨ ਹੋਵੇ ਜੇ ਸੋਚੀ ਲਖਵਾਰ,
1: ਚੁੱਪੇ ਚੁੱਪ ਨਾ ਹੋਵੇ ਜੇ ਲਾਏ ਰਹਾ ਲਿਵਤਾਰ।
0: ਭੁੱਖਿਆ ਭੁੱਖ ਨਾ ਉਤਰੀ

ਜੇ ਭਾਵਾ ਵਿਣ ਪਾਣੇ ਕੇ ਨਾ ਹੀ ਕਰੀ ਮਤ ਵਿਚ ਰਕਨ ਜਵਾਹਰ ਮਾਨਕ ਜੇ ਇੱਕ ਗੁਰਕੀ ਸਿੱਖ ਸੁਣੀ ਬੁਝਾਏ ਸਭਨਾ ਜੀਆ ਕਾਇਕ ਦਾਤਾ ਸੋ ਮੈਂ ਵਿਸਰ ਨਾ ਜਾਈ।

0: ਅਸਾਂਖ ਮੂਰਖ ਅੰਧ ਕੋਰ
1: ਅਸਾਂਖ ਚੋਰ ਆਰਾਮ ਕੋਰ
0: ਅਸਾਂਖ ਅਮਰ ਕਰ ਜਾਏ ਜੋਰ
1: ਅਸਾਂਖ ਲੋਟ ਹੱਤਿਆ ਕਮਾਏ
0: ਅਸਾਂਖ ਪਾਪੀ ਪਾਪ ਕਰ ਜਾਏ
1: ਅਸਾਂਖ ਗੁੜਿਆਰ ਗੁੜੇ ਫੜਾਏ
0: ਅਸਾਂਖ ਮਲੇਸ਼ ਮਲ ਪਾ ਖਾਏ
1: ਅਸਾਂਖ

0: ਕਿਹਾ ਸੁਰਤੀ ਸੇਵਕ ਤੇ ਨਾਨਕ ਅੰਤ ਨਾਂਤ
1: ਗਿਆਨ ਖੰਡ ਮੈਂ ਗਿਆਨ ਪ੍ਰਚੰਡ
0: ਇੱਥੇ ਨਾਥ ਵਿਨੋਦ ਕੋੜ ਆਨੰਦ
1: ਸਰਮ ਖੰਡ ਕੀ ਬਾਣੀ ਰੂਪ
0: ਇੱਥੇ ਕਾੜੀਅਤ ਕੜਿਆ ਬਹੁਤ ਅਨੂਪ
1: ਤਾਂ ਕਿਆ ਕਰਿਆ ਕਥਿਆ ਨਾ ਜਾਏ
0: ਕੋ ਕਹਿ ਪਿਛੈ ਪਛਤਾਏ।

0: ਜੀ ਕੇ ਹੱਥ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ਼੍ਰੀ ਮੁਖ ਵਾਕ ਪਾਤਸ਼ਾਹ ਦਸਵੀਂ ਚੈ ਪਹਿਚਾਨ ਤੋਇ ਪ੍ਰਸਾਦ ਚਕਰ ਚੈਨ ਔਰ ਬਨ ਜਾ ਤਰਪਾਤ ਨੈਨ ਜਿਹ
1: ਰੂਪ ਰੰਗ ਰੇਖ ਤੇ ਕਉ ਕਹਿ ਨ ਸਕਤ ਕੈ
0: ਅਚਲ ਮੂਰਤ ਅਨਪੋ ਪ੍ਰਕਾਸ਼ ਮਿਤੋਜ ਕਹਿਜੈ
1: ਕੋਟ ਇੰਦਰ ਇੰਦਰਾਨ ਸਾਹਿ ਸਾਨ ਕਨੀਜੈ
0: ਤ੍ਰਿਪਵਨ ਮਹੀਪ ਸੁਨਾ ਸੁਨ ਨੇਤ ਨੇਤ ਮੰਤਰਨ ਕਹਿਤ
1: ਤਵੈ ਸਰਪ ਨਾਮ ਕਥੇ ਕਵਨ ਕਰਮ ਨਾਮ ਪਰਨਕ ਸਮਤ
0: ਭੁਜੰਗ ਪੜਿਆ ਛੰਦ ਨਮਸਤੰਗ ਕਾਲੇ ਨਮਸਤੰਗ ਕਿਰਪਾਲੇ
1: ਨਮਸਤੰਗ ਰੂਪੇ ਨਮਸਤੰਗ ਨੂਪੇ
0: ਨਮਸਤੰਗ ਭੇਖੇ ਨਮਸਤੰਗ ਲੇਖੇ
1: ਨਮਸਤੰਗ ਕਾਏ ਨਮਸਤੰਗ ਜਾਏ
0: ਨਮਸਤੰਗ ਗੰਜੇ ਨਮਸਤੰਗ
1: ਨਮਸਤੰਗ ਨਾਮੇ ਨਮਸਤੰਗ
0: ਨਮਸਤੰਗ ਕਰਮੰਗ ਨਮਸਤੰਗ ਧਰਮੰਗ
1: ਨਮਸਤੰਗ ਨਾਮ ਨਮਸਤੰਗ ਤਾਮ
0: ਨਮਸਤੰਗ ਜੀਤੇ ਨਮਸਤੰਗ ਪੀਤੇ
1: ਨਮਸਤੰਗ ਪਾਏ ਨਮਸਤੰਗ ਡਾਏ
0: ਨਮਸਤੰਗ ਨੀਲੇ ਨਮਸਤੰਗ ਨਾਦੇ
1: ਨਮਸਤੰਗ ਛੇਦੇ ਨਮਸਤੰਗ ਗਾਤੇ
0: ਨਮਸਤੰਗ ਗੰਜੇ ਨਮਸਤੰਗ ਪੰਜੇ
1: ਨਮਸਤੰਗ ਧਾਰੇ ਨਮਸਤੰਗ ਪਾਰੇ
0: ਨਮਸਤੰਗ ਸੋਇਕੇ ਨਮਸਤੰਗ
1: ਨੇਕੇ ਨਮਸਤੰਗ ਪੁੱਤੇ ਨਮਸਤੰਗ ਜੁਪੇ
0: ਨਮਸਤੰਗ ਕਰਮੇ ਨਮਸਤੰਗ ਨਿਰਭਰਮੇ
1: ਨਮਸਤੰਗ ਨਿਰਦੇਸੇ ਨਮਸਤੰਗ ਨਿਰਪੇਸੇ
0: ਨਮਸਤੰਗ ਨਾਮੇ ਨਮਸਤੰਗ ਨਿਰਕਾਮੇ
1: ਨਮਸਤੰਗ ਨਿਰਤਾਤੇ ਨਮਸਤੰਗ ਨਿਰਕਾਤੇ
0: ਨਮਸਤੰਗ ਨਿਰਦੂਤੇ ਨਮਸਤੰਗ ਅਕੂਤੇ
1: ਨਮਸਤੰਗ ਲੋਕੇ ਨਮਸਤੰਗ ਸੋਕੇ
0: ਨਮਸਤੰਗ ਨਿਰਥਾਪੇ ਨਮਸਤੰਗ ਥਾਪੇ
1: ਨਮਸਤੰਗ ਧਰਮਾਨੇ ਨਮਸਤੰਗ ਨਿਧਾਨੇ
0: ਨਮਸਤੰਗ ਗਾਹੇ ਨਮਸਤੰਗ ਬਾਹੇ
1: ਨਮਸਤੰਗ ਤਰਭਰਗੇ ਨਮਸਤੰਗ ਸਰਗੇ
0: ਨਮਸਤੰਗ ਪ੍ਰਭੋਗੇ ਨਮਸਤੰਗ ਸਯੋਗੇ
1: ਨਮਸਤੰਗ ਰੰਗੇ ਨਮਸਤੰਗ ਪੰਗੇ
0: ਨਮਸਤੰਗ ਗਮੇ ਨਮਸਤ ਅਸਤ੍ਰਮੇ
1: ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ
0: ਨਮਸਤੰਗ ਜਾਤੇ ਨਮਸਤੰਗ ਪਾਤੇ
1: ਨਮਸਤੰਗ ਮਜਵੇ ਨਮਸਤਸ ਅਜਵੇ
0: ਨਮਸਤੰਗ ਪੇਸ਼ੇ
1: ਨਮਸਤੰਗ ਨਿਰਤਾਮੇ ਨਮਸਤੰਗ ਨਿਰਬਾਮੇ
0: ਨਮੋ ਸਰ ਕਾਲੇ ਨਮੋ ਸਰ ਬਦਿਆਲੇ।

ਸਦਾ ਸਿੱਧ ਦਾਤਾ ਦਿਆਲਨ ਅਛੇਦੀਆ ਭੇਦੀਆ।

सर्वं प्राणं सर्वं मनः सर्वं प्राणं।

0: ਅਚਨ ਪ੍ਰਕਾਸ਼ ਹੈ ਕਿਵੇਂ ਤੋਂ ਸੁਭਾਸ਼ ਹੈ
1: ਸਰੂਪ ਹੈ ਕਿਵੇਂ ਤੋਂ ਵਿਭੂਤ ਹੈ
0: ਕਿਵੇਂ ਤੋਂ ਪਸਾ ਹੈ ਕਿ ਆਤਮ ਪ੍ਰਭਾ ਹੈ
1: ਕਿਵੇਂ ਤੋਂ ਵਿਪੰਗ ਹੈ
0: ਮਦ ਪਾਤ ਛੰਦ ਹੈ ਪ੍ਰਸਾਦ ਮਨਮਨ ਪ੍ਰਣਾਮ ਗੁਣਗਨ ਵਧਾਵ ਅਨਕਨ ਪ੍ਰਣਾਮ ਮਨਮਨ ਸਲਾਮ ਅਨਪਨਾਨ ਮਨਮਨ ਪ੍ਰਕਾਸ਼
2: ਗੁਣਗਨ ਪ੍ਰਣਾਮ ਜਲ ਥਲ ਮਦਾਮ
0: ਅੰਚੇ ਜਾਤਿ ਆਸਨ ਭੰਗ
2: ਉਪਮਾ ਪਾਰ ਗਤ ਮਿਤ ਉਦਾਰ
0: ਜਲ ਤਨ ਮਨ ਦਿਸ ਵਿਸ ਭੰਡ
2: ਜਲ ਥਲ ਮਹੰਤ ਦਿਸ ਵਿਸ ਬੇਅੰਤ ਆਜਾਨ ਬਹੁ ਏਕੈ ਸਦਾ ਹੋ
0: ਓੰਕਾਰਾ ਕਥਨੀ ਅਨਾਰ
2: ਖਲਖੰਡ ਖਿਆਲ ਗੁਰ ਬਰਕਾਲ
0: ਪ੍ਰਕਟ ਪ੍ਰਣਾਮ
2: ਅੰਛ ਜਗਾਤ ਅਜ ਜਨ ਬਾਤ
0: ਅਨਚਨ
2: ਅਨਟ ਭੰਡਾਰ ਅਨਠਟ ਅਪਾਰ ਅਨਪ੍ਰਣਤ ਅਨੰਤ ਦਾਤਾ ਮਹੰਤ
0: ਅਮੋਲ ਬਿਨ ਅਸ਼ਾਂਤ ਹੈ ਪ੍ਰਸਾਦ ਕਰਨਾ ਲਿਆ ਹੈ ਔਰ ਕਾਲਿਆ ਹੈ
2: ਕਲਖੰਡਨ ਹੈ ਮਹਿਮੰਡਲ ਹੈ
0: ਜਗਦੇਸ਼ਵਰ ਹੈ ਪਰਮੇਸ਼ਵਰ ਹੈ
2: ਕਲ ਕਾਰਨ ਹੈ ਸਭ ਬਾਰਨ ਹੈ
0: ਜਸਗੇ ਕਰਨਾ ਹੈ ਜਗੇ ਕਰਨਾ
2: ਹੈ ਮਨਮਾਨਿਆ ਹੈ ਜਗ ਜਾਨਿਆ ਹੈ
0: ਸਰਵੰਕਾਰ ਹੈ ਸਰਵੰਪਰ ਹੈ
2: ਸਰਪਾਸਿਆ ਹੈ ਸਰਵਨਾਸਿਆ ਹੈ
0: ਕਰਨਾਕਰ ਹੈ
2: ਵਿਸ਼ਵੰਬਰ ਹੈ
0: ਸਰਵੇਸ਼ਵਰ ਹੈ ਜਗਦੇਸ਼ਵਰ ਹੈ
2: ਬ੍ਰਹਮੰਡਸ
0: ਹੈ
2: ਖਲਖੰਡਸ
0: ਹੈ
2: ਅਕ੍ਰਿਤਾ ਕ੍ਰਿਤਾ ਮ੍ਰਿਤਾਮ੍ਰਿਤ ਹੈ
0: ਅਕ੍ਰਿਤਾ ਕ੍ਰਿਤਾ
2: ਮ੍ਰਿਤਾਮ੍ਰਿਤ ਹੈ ਨਿਰਨਾਇਕ ਹੈ ਕਲਕਾਇਕ ਹੈ
0: ਵਿਸ਼ਵੰਬਰ ਹੈ ਕਰਨਾਲਿਆ
2: ਨਿਰਨਾਇਕ ਹੈ ਸਰਪਾਇਕ ਹੈ ਪ੍ਰਪੰਜਨ ਹੈ ਜਪਜਾਪਨ ਹੈ ਕਰਤਾ ਕਰ ਹੈ ਹਰਤਾ ਹਰ ਹੈ
0: ਪਰਮਾਤਮ ਹੈ ਸਰਬਾਤਮ ਹੈ
2: ਆਤਮ ਬਸ ਹੈ ਜਸ ਕੈ ਜਸ ਹੈ
0: ਅੰਗ ਬਰੇ ਆਥਾਨ ਨਮੋ ਸੁਰ ਸੂਰਜ ਨਮੋ ਚੰਦ ਚੰਦ੍ਰੇ
2: ਨਮੋ ਰਾਜ ਰਾਜੇ ਨਮੋ ਇੰਦ੍ਰ ਇੰਦ੍ਰੇ
0: ਨਮੋ ਅੰਧਕਾਰ ਨਮੋ ਤੇਜ ਤੇਜੇ
2: ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ
0: ਨਮੋ ਰਾਜ ਸੰਗ ਤਾਮ ਸੰਗ ਸ਼ਾਂਤ ਰੂਪੇ
2: ਨਮੋ ਪਰਮ ਤਨ ਤੰਗ ਤਨ ਤੰਗ ਸਰੂਪੇ
0: ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ
2: ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ
0: ਇਹ ਦੋ ਜੁੱਦ ਜੁੱਦੇ

0: ਜੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਦੇ ਰਹਿ
1: ਸਾਚਾ ਨਾਮ ਮੇਰਾ ਆਧਾਰ
0: ਸਾਚਾ ਨਾਮ ਆਧਾਰ ਮੇਰਾ ਜੇ ਭੁੱਖਾ ਸਭ ਗਵਾਈਆਂ
1: ਪ੍ਰਸ਼ਾਨ ਸੁਖ ਬਣਿਆ ਵਸੇ ਜੇ ਨਿਛਾ ਸਭ ਪੁਜਾਰੀਆਂ
0: ਸਦਾ ਕੁਰਬਾਨ ਕੀਤਾ ਗੁਰਵਿੱਟੋ ਜਿਸ ਦੀਆਂ ਐ ਵੜਿਆਈਆਂ
1: ਨਾਨਕ ਸੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ
0: ਵਾਜੇ ਪੰਜ ਸਬਦ ਕਰ ਸਭਾਗੇ
2: ਕਰ ਸਭਾਗੇ ਸ਼ਬਦ ਵਾਜੇ।

0: ਰਾਜ ਸਮਰਤ ਕੋਈ ਨਾਹੀ, ਕਿਰਪਾ ਕਰ ਬਨਵਾਰੀਆ।
1: ਹੈ
0: ਨਾਨਕ ਲਿਵੇ ਬਾਜਿਓ ਕਿਆ ਕਰੇ
1: ਆਨੰਦ ਗੁਰ ਤੇ ਜਾਣਿਆ,
0: ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ।
1: ਕਰ ਕਿਰਪਾ ਕਿਲ ਵਿਕਟੇ ਗਿਆ ਨੰਜਨ ਸਾਰਿਆ,
0: ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੇ ਸਵਾਰਿਆ।
1: ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰੂ ਤੇ ਜਾਣਿਆ,
0: ਬਾਬਾ ਜਿਸ ਤੋਂ ਦੇ ਸੋਈ ਜਨ ਪਾਵੇ,
1: ਪਾਵੇ ਤਾਂ ਸੋਈ ਜਨ ਦੇ ਤਿਸ ਨੂੰ ਹੋਰ ਕਿਆ ਕਰੇ ਵਿਚਾਰਿਆ।
0: ਏਕ ਪਰਮ ਪੁਲਿ ਫਰੈ ਦੈ ਦਿਸ ਏਕ ਨਾਮ ਲਾਗ ਸਵਾਰਿਆ।

0: ਕੀਤੀ ਜੈਠ ਗੋਲੀ ਪਾਈ ਆ
1: ਕੁਰਬਾਨ ਕੀਤਾ
0: ਨਾਨਕ ਮਨ ਚੰਚਲ ਚਿਤਰਾ ਏ ਕਿਨੇ ਨਾ ਪਾਇਆ
2: ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ
1: ਏ ਕਟਾਉਣ ਤੁਝੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ ਸਾਥ ਤੇਰੇ ਚੱਲੇ ਨਾਹੀ ਜਿਸ ਨਾਲ ਕਿਉ ਚਤਰਾਈਏ
0: ਐਸਾ ਕੰਮ ਮੂਲੇ ਨਾ ਕੀਚੇ ਜਿਤ ਅੰਤ ਪਛਤਾਈਏ
1: ਤੂੰ ਕਾ ਉਪਦੇਸ਼ ਸੁਣੋ ਹੋਵੇ ਤੇਰੇ ਨਾਲੇ
0: ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ
1: ਅਗੰਮ ਗੋਚਰਾ ਤੇਰਾ ਅੰਤ ਨਾ ਪਾਇਆ
0: ਤੂੰ ਨਾ ਪਾਇਆ ਕਿੰਨੇ ਤੇਰਾ ਆਪਣਾ ਆਪ ਤੂੰ ਜਾਣੇ
1: ਖੇਲ ਤੇਰਾ ਕਿਆ ਕੋ ਆਪ ਵਿਖਾਣੇ
0: ਆਖੇ ਤਾਂ ਵੇਖੇ ਸਭ ਤੂੰ ਹੈ ਜਨ ਜਗ ਤੋਂ ਪਾਇਆ
1: ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ
0: ਸੋਨਰ ਮੰਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ
2: ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਰਸਾਇਆ
0: ਜੀ ਜੰਤ ਸਭ ਤੋਂ ਦੁਪਾਏ ਏਕ ਵੇਖ ਪਰਸਨ ਆਇਆ

0: ਜਾਗੇ ਜਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਮਾਤਾ ਕੀ ਉਧਰ ਮੈਂ ਪ੍ਰਤਪਾਲ ਕਰੇ ਸੋ ਕੇ ਮਨੋ ਵਿਸਾਰੀਐ
1: ਮਨੋ ਕੇ ਵਿਸਾਰੀਐ ਇਹ ਮਰਦਾਤਾ ਜਿਆ ਕਰ ਮੈਂ ਆਹਾਰ ਪਹੁੰਚ ਜਾਵੇ
0: ਕਹਿ ਪੋਇ ਨ ਸਖੀ ਜਿਸਨੋ ਆਪਣੀ ਲਿਵ ਲਾਵੇ
1: ਆਪਣੀ ਲਿਵ ਆਪੇ ਲਾਈ ਗੁਰਮਸ ਮੰਗੀਐ
0: ਕਹਿ ਨਾਨਕ ਦਾਤਾ ਸੋ ਕੇ ਮਨੋ ਵਿਸਾਰੀਐ
1: ਜੈਸੀ ਅਗਨ ਉਧਰ ਵੈ ਤੈਸੀ ਵਾਣ ਮਾਇਆ
0: ਮਾਇਆ ਅਗਨ ਸਭ ਏਕੋ ਜਹੀ ਕਰਤਾ ਖੇਲ ਚਾਇਆ
1: ਜੋ
0: ਸ਼ੁਰਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ
1: ਮਾਇਆ
0: ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ

ਕਹਿ ਨਾਨਕ ਅੰਮ੍ਰਿਤ ਨਾਮ ਸੁਣੋ।

ਸਿੱਖ ਓਅੰਕਾਰ ਸ੍ਰੀ ਵਾਹਿਗੁਰੂ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਏ ਕਰਨਾ ਨਿਧਾਵੇ ਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਪਿਤਾ ਪੰਥ ਦੇ ਵਾਲੀ ਅੰਮ੍ਰਿਤ ਦੇ ਦਾਤੇ ਸ਼ਮਸ਼ੇਰ ਬਹਾਦਰ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਜੀ ਦੇ ਆਤਮਿਕ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਗਦੀ ਜੋਤ ਜਾਹਰਾਜ ਹੂਰ ਹਾਜਰਾ ਹਜੂਰ ਸਰਬ ਕਲਾ ਭਰਪੂਰ ਸਭ ਥਾਈ ਹੋਏ ਸਹਾਇ ਚਾਰ ਸਾਹਿਬਜ਼ਾਦੇ ਸਾਹਿਬ ਜੀਤ ਸਿੰਘ ਜੀ ਸਾਹਿਬ ਜਜਾਰ ਸਿੰਘ ਜੀ ਸਾਹਿਬ ਜੋਰਾਵਰ ਸਿੰਘ ਜੀ ਸਾਹਿਬ ਫਤਿਹ ਸਿੰਘ ਜੀ ਪੰਜ ਪਿਆਰਿਓ ਚਾਲੀ ਮੁਕਤਿਓ ਸਰਬਤਰ ਸ਼ਹੀਦੋ ਮਰੀ ਦੋ ਸੱਚਿਆਰਿਓ ਪਿਆਰਿਓ ਸਭ ਥਾਈ ਹੋਏ ਸਹਾਇ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਧਰਮ ਹੇਤ ਸੀਸ ਦਿੱਤੇ ਤਨਾ ਗੁਰੂ ਦੇ ਪ੍ਰੇਮੀਆਂ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਸਲੋਕ ਮਹੱਲਾ ਦੂਜਾ ਆਪੇ ਜਾਣੇ ਕਰਿਆ ਪਾਪੇ ਆਣੇ ਰਾਸ ਸਹਿ ਅੱਗੇ ਨਾਨਕਾ ਖਿਲੇ ਕਿਚਰ ਦਾਸ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸਰਬੱਤ ਸਮੂਹ ਖਾਲਸਾ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਾਂ ਜਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਬਿਰਦ ਕੀ ਪੈਰ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਦਾ ਮਨ ਨੀਵਾ ਮਤ ਉੱਚੀ ਮਤ ਪਾਦਾ ਰਾਖਾ ਅਪਕਾਲ ਫੁਰਕ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਜਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਖਾਲਸੇ ਜੀ ਕੀ ਦੇਖ ਦੇਖ ਫਤਿਹ ਚੌਂਕੀਆਂ ਝੰਡੇ ਬੰਗੇ ਜੁਗ ਜੁਗ ਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਸਿੱਖਾਂ ਨੂੰ ਗੁਰਸਿੱਖੀ ਦਾਨ ਗੁਰਮਤ ਦਾਨ ਬੁੱਧ ਵਿਵੇਕ ਰਹਿਤ ਰੱਛਿਆ ਦਾਨ ਖਾਲਸੇ ਜੀ ਕੋ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਠ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਸ੍ਰੀ ਅਕਾਲ ਤਖ਼ਤ ਜੀ ਸੰਤੋਖ ਸਰ ਜੀ ਵਿਵੇਕ ਸਰ ਜੀ ਰਾਮ ਸਰ ਜੀ ਕੌਲ ਸਰ ਜੀ ਤਰਨ ਤਾਰਨ ਜੀ ਤਪਿਆਨੀ ਜੀ ਖਰੂਰ ਜੀ ਗੁਰੂ ਕੀ ਬਾਲੀ ਜੀ ਸ੍ਰੀ ਗੋਇੰਦਵਾਲ ਜੀ ਦੇ ਇਸ਼ਨਾਨ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਹਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੀ ਜੀ ਤਖ਼ਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮਦਮੇ ਜੀ ਦਮਤਾਣ ਜੀ ਮੁਕਤਸਰ ਜੀ ਪੌਂਟੇ ਜੀ ਤਖ਼ਤ ਸ੍ਰੀ ਪਟਨਾ ਸਾਹਿਬ ਹਰਿਮੰਦਰ ਜੀ ਦਿੱਲੀ ਮਹਿਸੀਸਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸਤੋ ਝੰਡਿਆ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਲਭੌਰ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਨ ਜੀ ਰਣ ਮੋਚਨ ਜੀ ਨਾਨਕ ਮੱਤੇ ਜੀ ਤਲਗੰਜੀ ਜੀ ਨਾਨਕ ਝੀਰਾ ਜੀ ਸ਼ਿਕਾਰਘਾਟ ਜੀ ਹੀਰਾਘਾਟ ਜੀ ਮਾਤਾ ਸਾਹਿਬ ਦੇਵਾ ਜੀ ਸੰਗਤ ਸਾਹਿਬ ਜੀ ਮਾਲ ਟੇਕੜੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਘਾਟ ਜੀ ਨਗੀਨਾ ਘਾਟ ਜੀ ਗੁਰੂ ਦੇ ਲਾਡਲੀਆਂ ਫੌਜਾਂ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਸਰਬੱਤ ਸਮੂਹ ਖਾਲਸੇ ਪੰਥ ਕੋ ਨਗਾਰਿਆ ਨਿਸ਼ਾਨ ਸਾਹਿਬਾਸਾਂ ਜੁਗਤ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਬੋਲੋ ਜੀ ਬੋਲੋ ਜੀ ਬੋਲੋ ਜੀ ਵਾਹਿਗੁਰੂ ਜੀ ਗੁਰੂ ਜੀ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਵਿੱਚ ਪੰਜ ਬਾਣੀਆਂ ਦੇ ਨਿਤਨੇਮ ਦੀ ਅਰਦਾਸ ਹੈ ਜੀ ਬਾਣੀ ਪੜ੍ਹਦੇ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਨੇ ਆਪ ਜੀ ਜਾਣ ਬੱਚੇ ਸਮਝ ਕੇ ਮਾਫ਼ ਕਰੋ ਅੱਗਿਓਂ ਬਾਣੀ ਸ਼ੁੱਧ ਸਪਸ਼ਟ ਬਣ ਪੜ੍ਹਨ ਦਾ ਬਲ ਬੁੱਧੀ ਬਖਸ਼ੋ ਜੀ ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰਮਤਿ ਕੈਂਪ ਦੇ ਦਿਨ ਦੀ ਰਮਤਾ ਦੀ ਅਰਦਾਸ ਹੈ ਜੀ ਬੱਚਿਆਂ ਨੂੰ ਸਿੱਖਣ ਸਿਖਾਉਣ ਦੀ ਬਲ ਬੁੱਧੀ ਬਖਸ਼ੋ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਜੀ ਦੀ ਦੇਗਾਂ ਸੱਜ ਕੇ ਹਾਜ਼ਰ ਹਨ ਆਪ ਜੀ ਨੂੰ ਭੋਗ ਲੱਗਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੋ ਵੀ ਛਕੇ ਸਾਹਿਬ ਜੀ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਹੁਣ ਦੀਵਾਨਾਂ ਦੇ ਸਮਾਪਤੀ ਲਈ ਸ੍ਰੀ ਮੁਖਵਾਕ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ ਜੀ ਗੁਰੂ ਗਰੀਬ ਨਿਵਾਜ ਆਪਣੇ ਸਾਂਝੇ ਨਿਵਾਜੇ ਖਾਲਸੇ ਪੰਥ ਦੇ ਸਦਾ ਸਹਾਇ ਦਾ ਤਾਰਜਿਓ ਖਾਲਸੇ ਪੰਥ ਦੀ ਚੜ੍ਹਦੀ ਕਲਾ ਰੱਖਣੀ ਹਰ ਮੈਦਾਨ ਫਤਿਹ ਕਰਨਾ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਗੁਰੂ ਮਾਨਿਓ ਗ੍ਰੰਥ

ਵੈਸੇ ਫਤਿਹ ਖਸਮ ਦੀ ਨੂਰ ਅਰਸਹੋਂ ਕੁਰਸਹੋਂ ਝੱਟੀ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਸੇਵਕ ਕੈ ਭਰਪੂਰ ਜੁਗ ਜੁਗ

ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਜਿਹੜੇ ਕੱਲ ਥੋੜਾ ਬੈਡ ਸੀਗਾ ਦਿਨ ਸਾਰਿਆਂ ਲਈ। ਤੁਸੀਂ ਜਿਹੜੇ ਮਿਡਲ ਵਾਲੇ ਬੱਚੇ ਸੀਗੇ ਤੁਸੀਂ ਬਿਹੇਵ ਨਹੀਂ ਸੀਗੇ ਤਾਂ ਉਹ ਅਸੀਂ ਡਿਸਅਪੋਇੰਟਡ ਆ। ਅੱਜ ਤਾਂ ਅਸੀਂ ਚਾਹੁੰਦੇ ਵੀ ਅੱਜ ਦਾ ਤੁਸੀਂ ਇੱਕ ਨਵਾਂ ਦਿਨ ਆ, ਅੱਜ ਤੁਸੀਂ ਚੰਗੀ ਬਿਹੇਵ ਕਰੋਗੇ, ਠੀਕ ਆ। ਅੱਜ ਮੈਂ ਸੁਣਿਆ ਨਹੀਂ ਸਾਰਿਆਂ ਕੋ, ਹਾਂਜੀ ਅਸੀਂ ਅੱਜ ਚੰਗੇ ਹੋਵਾਂਗੇ। ਪਲੀਜ਼ ਅੱਜ ਸਾਰੇ ਆਪਣੀ ਵੱਡਿਆਂ ਦੀ ਗੱਲ ਪਲੀਜ਼ ਸੁਣਿਓ, ਰੋਲਾ ਨਾ ਪਾਇਓ ਅੱਜ, ਠੀਕ ਆ। ਠੀਕ ਆ, ਹੁਣ ਅਸੀਂ ਸਨੈਕ ਟਾਈਮ ਜਾਣਾ ਆ। ਹੁਣ ਤੁਸੀਂ ਸਟਾਪ ਹੈ, ਹੁਣ ਅਸੀਂ ਜਾਣਾ ਆ ਸਨੈਕ ਬ੍ਰੇਕ ਲਈ। ਜੋ ਤੁਸੀਂ ਪੋਥੀ ਦੀ ਮੱਥਾ ਟੇਕਦੇ ਹੋ ਪੋਥੀ ਨੂੰ ਹੱਥ ਨਾਲ ਲਾਇਆ ਕਰੋ, ਉਹ ਜਿਹੜਾ ਥੱਲੇ ਬੇਸ ਆ ਉਹਨੂੰ ਲਾਇਆ ਕਰੋ, ਫਿਰ ਮੱਥਾ ਟੇਕਿਓ, ਪੋਥੀ ਨੂੰ ਨਾ ਹੱਥ ਲਾਇਆ ਕਰੋ, ਠੀਕ ਆ। ਠੀਕ ਆ, ਹੁਣ ਅਸੀਂ ਸਨੈਕ ਟਾਈਮ ਜਾਣਾ ਆ ਤਾਂ ਤੁਸੀਂ ਸਾਰੇ ਆਰਾਮ ਦੇ ਨਾਲ ਲਾਈਨ ਦੇ ਵਿੱਚ ਬਾਹਰ ਜਾਣਾ, ਠੀਕ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

Vahe Indra, Vahe Indra, Vahe Indra, Vahe

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾ

Vahegra, Vahegra, Vahegra, Vahegra, Vahegra, Vahegra.

my

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਲੋਕ ਮਹੱਲਾ ਪੰਜਵਾਂ। ਤੇਰਾ ਕੀਤਾ ਜਾਤੋ ਮੈਨੂੰ ਯੋਗ ਕਿਤੋ, ਮੈਂ ਨਿਰਗੁਣ ਹਾਰੇ ਕੋ ਗੁਣ, ਆਪੇ ਤਰਸ ਪਿਓ ਤਰਸ ਪਿਆ ਮੈਂ ਰਹਿਮਤ ਹੋ। ਸਤਿਗੁਰ ਸੱਜਣ ਮਿਲੇ ਨਾਨਕ ਨਾਮ ਮਿਲੇ ਤਾਂ ਜੀ ਤਨ ਮਨ ਥੀਵੇ ਹਰਿਆ, ਨਾਨਕ ਨਾਮ ਮਿਲੇ ਤਾਂ ਜੀ ਤਨ ਮਨ ਥੀਵੇ ਹਰਿਆ। ਮੈਂ ਦਿੱਤਾ ਗੋਬਿੰਦ ਸੰਗ ਸੱਚ ਭੋਜਨ ਜੋੜੇ, ਮੈਂ ਦਿੱਤਾ ਗੋਬਿੰਦ ਸੰਗ ਸੱਚ ਭੋਜਨ ਜੋੜੇ। ਪੀਤ ਲੱਗੀ ਹਰ ਨਾਮ ਸਿਉਂ ਇਹ ਹਸਤੀ ਘੋੜੇ, ਪੀਤ ਲੱਗੀ ਹਰ ਨਾਮ ਸਿਉਂ ਇਹ ਹਸਤੀ ਘੋੜੇ। ਰਾਜ ਮਿਲ ਖੁਸ਼ੀਆਂ ਘਣੀ ਧਾਏ ਮੁੱਖ ਨਾ, ਰਾਜ ਮਿਲ ਖੁਸ਼ੀਆਂ ਘਣੀ ਧਾਏ ਮੁੱਖ ਨਾ ਮੋੜ। ਢਾਡੀ ਦਰ ਪ੍ਰਭ ਮੰਗਣਾ ਦਰ ਕਦੇ ਨਾ ਛੋੜੇ, ਢਾਡੀ ਦਰ ਪ੍ਰਭ ਮੰਗਣਾ ਦਰ ਕਦੇ ਨਾ ਛੋੜੇ। ਨਾਨਕ ਮਨ ਤਨ ਚਾਹੋ ਇਹ ਨਿਤ ਪ੍ਰਭ ਕੋਲ ਲੋੜੇ, ਨਾਨਕ ਮਨ ਤਨ ਚਾਹੋ ਇਹ ਨਿਤ ਪ੍ਰਭ ਕੋਲ ਲੋੜੇ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰ। ਪੂਰੀ ਹੋਈ ਕਰਾਮਾਤ ਆਪ ਸਿਜਣ ਹਾਰੇ ਧਾਰੇ, ਪੂਰੀ ਹੋਈ ਕਰਾਮਾਤ ਆਪ ਸਿਜਣ ਹਾਰੇ ਧਾਰੇ। ਸਿੱਖੀ ਅਤੇ ਸੰਗਤ ਪਾਰ ਬ੍ਰਹਮ ਕਰ ਨਮਸਕਾਰ, ਸਿੱਖੀ ਅਤੇ ਸੰਗਤ ਪਾਰ ਬ੍ਰਹਮ ਕਰ ਨਮਸਕਾਰ। ਅਟਲ ਅਥਾ ਅਤੋਲਤ ਤੇਰਾ ਅੰਤ ਨਾ ਪਾਰਾ ਵਾਰੇ, ਅਟਲ ਅਥਾ ਅਤੋਲਤ ਤੇਰਾ ਅੰਤ ਨਾ ਪਾਰਾ ਵਾਰੇ। ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ, ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ। ਲਭ ਲੋਭ ਕਾਮ ਕ੍ਰੋਧ ਮਾਰ ਕੱਢੇ ਤੋ ਸਭ ਪਰਵਾਰ, ਲਭ ਲੋਭ ਕਾਮ ਕ੍ਰੋਧ ਮਾਰ ਕੱਢੇ ਤੋ ਸਭ ਪਰਵਾਰ। ਧੰਨ ਸੁ ਤੇਰਾ ਥਾਨ ਹੈ ਸੱਚ ਤੇਰਾ ਬੈਸਕਾਰੇ, ਧੰਨ ਸੁ ਤੇਰਾ ਥਾਨ ਹੈ ਸੱਚ ਤੇਰਾ ਬੈਸਕਾਰੇ। ਨਾਨਕ ਤੂੰ ਲਹਿਣਾ ਤੂੰ ਗੁਰੇ ਅਮਰ ਤੂੰ ਵਿਚਾਰੇ, ਗੁਰ ਡਿੱਠਾ ਤਾਂ ਮਨ ਸੁਧਾਰੇ। ਨਾਨਕ ਤੂੰ ਲਹਿਣਾ ਤੂੰ ਗੁਰੇ ਅਮਰ ਤੂੰ ਵਿਚਾਰੇ, ਗੁਰ ਡਿੱਠਾ ਤਾਂ ਮਨ ਸੁਧਾਰ। ਚਾਰੇ ਜਾਗੇ ਚੌਂ ਜੁਗੀ ਪੰਚਾਇਣ ਆਪੇ ਹੋ, ਚਾਰੇ ਜਾਗੇ ਚੌਂ ਜੁਗੀ ਪੰਚਾਇਣ ਆਪੇ ਹੋ। ਆਪਣੇ ਆਪ ਸਾਜਣ ਆਪੇ ਹੀ ਥੰਮ ਖਲੋ, ਆਪਣੇ ਆਪ ਸਾਜਣ ਆਪੇ ਹੀ ਥੰਮ ਖਲੋ, ਆਪੇ ਪੱਟੀ ਕਲਮਿਆਂ ਆਪ ਲਿਖਣ ਹਾਰਾ ਹੋ, ਆਪੇ ਪੱਟੀ ਕਲਮੇ ਆਪ ਲਿਖਣ ਹਾਰਾ ਹੋ। ਸਭ ਉਮਤ ਆਵਣ ਜਾਵਣੀ ਆਪੇ ਹੀ ਨਮਨ ਰੋਆ, ਸਭ ਉਮਤ ਆਵਣ ਜਾਵਣੀ ਆਪੇ ਹੀ ਨਮਨ ਰੋਆ। ਤਖ਼ਤ ਬੈਠਾ ਅਰਜਨ ਗੁਰੂ ਸਤਿਗੁਰੂ ਕਾ ਖਿਵੇ ਚੰਦੋ, ਤਖ਼ਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੇ ਚੰਦੋ। ਊਗਵਾਨ ਤੇ ਆਤਮਨ ਚੌ ਚੱਕੀ ਕੀਨੀ ਲੋਆ, ਊਗਵਾਨ ਤੇ ਆਤਮਨ ਚੌ ਚੱਕੀ ਕੀਨੀ ਲੋ। ਜਿਹਨੇ ਗੁਰੂ ਨਾ ਸੇਵਿਓ ਮਨ ਮੁੱਖਾਂ ਪਿਆ ਮੋ, ਜਿਹਨੇ ਗੁਰੂ ਨਾ ਸੇਵਿਓ ਮਨ ਮੁੱਖਾਂ ਪਿਆ ਮੋ। ਦੂਣੀ ਚੌਣੀ ਕਰਾਮਾ ਸੱਚੇ ਦਾ ਸੱਚਾ ਢੋ, ਦੂਣੀ ਚੌਣੀ ਕਰਾਮਾ ਸੱਚੇ ਕਾ ਸੱਚਾ ਢੋ। ਚਾਰੇ ਜਾਗੇ ਚੌਂਦੀ ਪੰਚਾਇਣ ਆਪੇ ਹੋ, ਚਾਰੇ ਜਾਗੇ ਚੌਂਦੀ ਪੰਚਾਇਣ ਆਪੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਉੱਠ ਗਈ ਸਭਾ ਮਲੇਸ਼ਕੀ ਕਰ ਕੂੜਾ ਪ੍ਰਸਾਦ, ਟਾਂਕਾ ਵਾਜੇ ਫਤਿਹ ਕਾ ਨਿਰੰਕਾਰ ਅਵਤਾਰ, ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰ ਅਵਤਾਰ, ਜਗਮਗ ਜੋਤ ਬਰਾਜ ਅਬਚਲ ਨਗਰ ਮਜਾਲ, ਸ੍ਰੀ ਸੱਚਖੰਡ ਕੇ ਦਰਬਾਰ, ਭੁੱਲ ਚੁੱਕ ਮਾਂ ਤੇ ਚਰਨ ਕਮਲਾ ਵਾਸ, ਬਹੁਤ ਬਹੁਤ ਧੰਨਵਾਦ, ਕੋਟ ਕੋਟ ਪ੍ਰਣਾਮ। ਵਾਹਿਗੁਰੂ ਜੀ
1: ਸਤਨਾਮ, ਸ੍ਰੀ ਵਾਹਿਗੁਰੂ ਜੀ। ਐਸੀ ਗੁਰ ਕੋ ਬਲ ਬਲ ਜਾਈਏ,

ਕਰੇ ਯਾਰ ਬਹੁਤ ਸੰਤਾਵੇ, ਆਇਓ ਸ਼ਰਨ ਤੁਹਾਰੇ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸਜਨ ਸੁਹੇਲੇ ਰੱਖੋ।

सूरत माणी भगत रविदास जी की एक ओंकार सतगुर प्रसाद।

मैं उदद जल केवल जल माही माधवे या कही है प्रम ऐसा।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ।

किसी ने कह दिया।